ਗੁਰੂ ਪਿਆਰੀ ਸਾਧ ਸੰਗਤ ਜੀਓ, ਹੁਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਲੜੀਵਾਰ ਕਥਾ ਵਿਚਾਰ ਹੋਵੇਗੀ। ਕਥਾ ਵਿਚਾਰਾਂ ਨੂੰ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ।

ਹੇ ਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੀ ਪੰਥ ਦੀਵਾਲੀ ਆਪੇ ਗੁਰਚੇਲਾ ਸ਼ਮਸ਼ੀਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸਤਿਗੁਰੂ ਜੀ ਦੀ ਸਤ ਸੰਗਤ ਰੂਪੀ ਗੋਦ ਦੇ ਅੰਦਰ ਸਜ ਕਰਕੇ ਹਾਜ਼ਰੀਆਂ ਭਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ, ਅੱਜ ਦਾ ਦਿਹਾੜਾ ਸਿੱਖ ਧਰਮ ਦੇ ਅੰਦਰ ਵਿਸ਼ੇਸ਼ ਸਥਾਨ ਰੱਖਦਾ ਹੈ। ਅੱਜ ਦੇ ਦਿਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਗੁਰਬਾਣੀ ਦੇ ਮੁਜਸਮੇ ਪ੍ਰਮਾਣ ਪੁਰਖ ਪੰਚਮ ਅਵਤਾਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ ਪ੍ਰਕਾਸ਼ ਕਰਵਾਇਆ, ਜਿਸ ਨੂੰ ਸਿੱਖ ਧਰਮ ਦੇ ਅੰਦਰ ਪਹਿਲਾ ਪ੍ਰਕਾਸ਼ ਗੁਰਪੁਰਬ ਦੇ ਨਾਮ ਦੇ ਨਾਲ ਮਨਾਇਆ ਜਾਂਦਾ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਇਹ ਵੱਡਾ ਭਾਰੀ ਕ੍ਰਾਂਤੀਕਾਰੀ ਫੈਸਲਾ ਕਰਕੇ ਨਿਰਣਾ ਕਰਕੇ ਨਾ ਸਰਬਤ ਸੰਸਾਰ ਨੂੰ ਤਿਸ ਦੇ ਮੁੱਢ ਦੇ ਨਾਲ ਜੋੜ ਦਿੱਤਾ, ਕਿਉਂਕਿ ਸੰਸਾਰ ਦਾ ਮੁੱਢ ਸ਼ਬਦ ਹੈ। ਸਾਰਾ ਸੰਸਾਰ, ਸਾਰਾ ਬ੍ਰਹਿਮੰਡ, ਬਲਕਿ ਕਰੋੜਾਂ ਬ੍ਰਹਿਮੰਡ ਸ਼ਬਦ ਕਰਕੇ ਹੀ ਹੋਂਦ ਦੇ ਵਿੱਚ ਆਏ ਨੇ। ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰੀਆਓ। ਜਿੰਨਾ ਵੀ ਪਸਾਓ ਪਸਾਰਾ ਕੀਤਾ ਹੈ ਨਾ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਨੇ, ਏਕੋ ਕਵਾਓ ਇੱਕ ਬਚਨ, ਇੱਕ ਬੋਲ, ਇੱਕ ਅਲਫਾਜ਼, ਇੱਕ ਅੱਖਰ, ਇੱਕ ਸ਼ਬਦ ਦੇ ਨਾਲ ਕੀਤਾ ਹੈ। ਉਸ ਇੱਕ ਸ਼ਬਦ ਦੇ ਨਾਲ ਸਾਰੀ ਸ੍ਰਿਸ਼ਟੀ ਹੋਂਦ ਦੇ ਅੰਦਰ ਆਈ ਹੈ, ਅਤੇ ਲੱਖਾਂ ਪ੍ਰਤੱਖ ਦਰਿਆ ਅਤੇ ਜ਼ਿੰਦਗੀਆਂ ਰੂਪੀ ਦਰਿਆਵਾਂ ਦੇ ਜਿਹੜੇ ਵਹਿਣ ਨੇ ਉਸ ਇੱਕ ਸ਼ਬਦ ਤੋਂ ਹੀ ਅੱਗੇ ਸਾਰੇ ਨਿਰਮਿਤ ਹੋਏ ਨੇ। ਅਕਾਲ ਪੁਰਖ ਵਾਹਿਗੁਰੂ ਜੀਆਂ ਨੇ ਉਹ ਸ਼ਬਦ ਉਚਾਰਿਆ ਹੈ ਓਅੰਕਾਰ। ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਨ ਚਿੱਤ, ਓਅੰਕਾਰ ਸੈਲ ਯੁਗ ਭਏ, ਓਅੰਕਾਰ ਵੇਦ ਨਿਰਮਏ। ਸਾਰੀ ਸ੍ਰਿਸ਼ਟੀ ਦੀ ਰਚਨਾ ਜਿਹੜੀ ਹੈ ਸਾਧ ਸੰਗਤ ਜੀ ਉਹ ਸ਼ਬਦ ਤੋਂ ਹੈ। ਗੁਰਮਤ ਨੇ ਉਸ ਸ਼ਬਦ ਨੂੰ ਓਅੰਕਾਰ ਆਖਿਆ ਹੈ, ਇਸਲਾਮ ਮਤ ਵਾਲਿਆਂ ਨੇ ਉਸ ਸ਼ਬਦ ਨੂੰ ਕੁਨ ਆਖਿਆ ਕਿ ਅਕਾਲ ਪੁਰਖ ਜੀ ਨੇ ਕੁਨ ਸ਼ਬਦ ਉਚਾਰਿਆ ਹੈ ਅਤੇ ਕੁਨ ਤੋਂ ਸਾਰੀ ਸ੍ਰਿਸ਼ਟੀ ਦਾ ਪਸਾਰਾ ਹੋਇਆ। ਅਤੇ ਸਾਧ ਸੰਗਤ ਜੀ ਅੱਜ ਦੇ ਸਾਇੰਟਿਸਟਾਂ ਨੇ, ਵਿਦਵਾਨਾਂ ਨੇ, ਸਾਇੰਸਦਾਨਾਂ ਨੇ ਉਸ ਸ਼ਬਦ ਨੂੰ ਇੱਕ ਬਲਾਸਟ ਦਾ ਨਾਮ ਦਿੱਤਾ, ਕਿਉਂਕਿ ਇਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਿਸ ਤਲ ਤੋਂ ਬਚਨ ਕਰਦੇ ਨੇ ਉਸ ਤਲ ਤੱਕ, ਉਸ ਲੈਵਲ ਤੱਕ ਕੋਈ ਵਿਗਿਆਨੀ, ਕੋਈ ਸਾਇੰਟਿਸਟ ਪੁੱਜਾ ਨਹੀਂ। ਓਅੰਕਾਰ ਸ਼ਬਦ ਦੀ ਸਮਝ ਨਾ ਆਈ ਇਹਨਾਂ ਨੂੰ, ਕੇਵਲ ਤਾਂ ਕੇਵਲ ਇਵੇਂ ਪ੍ਰਤੀਤ ਹੋਇਆ ਇੱਕ ਬਲਾਸਟ ਹੋਇਆ, ਵੱਡਾ ਭਾਰੀ ਧਮਾਕਾ ਹੋਇਆ। ਉਸ ਧਮਾਕੇ ਦੇ ਨਾਲ ਗੈਸਾਂ ਜਿਹੜੀਆਂ ਨੇ ਫਟੀਆਂ ਨੇ, ਸਮੁੰਦਰ ਦੇ ਉੱਪਰ ਡਿੱਗੀਆਂ ਨੇ, ਇਸ ਪ੍ਰਕਾਰ ਧਰਤੀ ਇਤਿਆਦਿਕ ਹੋਂਦ ਦੇ ਵਿੱਚ ਆਈ। ਇਹਨਾਂ ਨੇ ਧਰਤੀ ਦੀ ਹੋਂਦ, ਇਸ ਸ੍ਰਿਸ਼ਟੀ ਦੀ ਹੋਂਦ ਇੱਕ ਧਮਾਕੇ ਤੋਂ ਮੰਨੀ ਹੈ। ਸਾਧ ਸੰਗਤ ਜੀ ਓਅੰਕਾਰ ਦਾ ਭਾਵੇਂ ਜਾਪ ਇਹਨਾਂ ਨੂੰ ਸਮਝ ਨਾ ਆਇਆ, ਪਰ ਇੰਨਾ ਸਮਝ ਆਇਆ ਕਿ ਕੋਈ ਬਲਾਸਟ ਹੋਇਆ ਏ, ਕੋਈ ਧਮਾਕਾ ਹੋਇਆ ਏ, ਕੋਈ ਆਵਾਜ਼ ਹੋਈ ਏ, ਉਸ ਆਵਾਜ਼ ਦਾ ਨਾਮ ਸ਼ਬਦ ਹੈ। ਇਸਲਾਮ ਮਤ ਵਾਲਿਆਂ ਨੇ ਕੁਨ ਆਖਿਆ ਅਤੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤੇ ਇਸ ਆਵਾਜ਼ ਨੂੰ ਅਤੇ ਇਸ ਸ਼ਬਦ ਨੂੰ ਓਅੰਕਾਰ ਬਚਨ ਕਹਿ ਕਰਕੇ ਫਰਮਾਇਆ ਕਿ ਓਅੰਕਾਰ ਸ਼ਬਦ ਅਕਾਲ ਪੁਰਖ ਜੀ ਨੇ ਉਚਾਰਿਆ ਅਤੇ ਸਾਰੀ ਜਿਹੜੀ ਸ੍ਰਿਸ਼ਟੀ ਹੋਂਦ ਦੇ ਅੰਦਰ ਆਈ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਸੰਸਾਰ ਦਾ ਮੁੱਢ, ਦੁਨੀਆਂ ਦਾ ਮੁੱਢ, ਸ੍ਰਿਸ਼ਟੀ ਦਾ ਮੁੱਢ, ਸਮੁੱਚੀ ਕਾਇਨਾਤ ਦਾ ਮੁੱਢ, ਬ੍ਰਹਿਮੰਡ ਦਾ ਜਿਹੜਾ ਮੁੱਢ ਹੈ ਨਾ ਉਹ ਸ਼ਬਦ ਤੋਂ ਹੈ। ਸ਼ਬਦ ਹੀ ਸੰਸਾਰ ਦਾ ਮੁੱਢ ਹੈ। ਇਸ ਪ੍ਰਕਾਰ ਚਾਰੇ ਖਾਣੀਆਂ ਰੂਪੀ ਬੇਅੰਤ ਪ੍ਰਕਾਰ ਦੀ ਜਿਹੜੀ ਸ੍ਰਿਸ਼ਟੀ ਹੈ ਨਾ ਇਹ ਨਾਮ ਰੂਪੀ ਮੁੱਢ ਦੇ ਵਿੱਚੋਂ ਹੀ ਉਤਪੰਨ ਹੋਈ ਹੈ। ਅਤੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੇ ਬਚਨ ਨੇ, ਪੇਡ ਮੁੰਡਾ ਹੂੰ ਕੱਟੀ ਐ ਤਿਸ ਡਾਲ ਸੁਕੰਦੇ,
ਜਿਹੜੇ ਦਰਖਤ ਮੁੱਢ ਦੇ ਨਾਲੋਂ ਜੜ੍ਹਾਂ ਦੇ ਨਾਲੋਂ ਮੂਲ ਦੇ ਨਾਲੋਂ ਕੱਟ ਦਿੱਤੇ ਜਾਣ, ਵੱਢ ਦਿੱਤੇ ਜਾਣ, ਡਾਲੀਆਂ ਅਤੇ ਇਸ ਦੀਆਂ ਟਾਹਣੀਆਂ ਅਤੇ ਇਸ ਦੀਆਂ ਕਰੁੰਬਲਾਂ ਅਤੇ ਇਸ ਦੇ ਪੱਤੇ ਆਪਣੇ ਆਪ ਹੀ ਸੁੱਕ ਜਾਇਆ ਕਰਦੇ ਨੇ। ਸਾਧ ਸੰਗਤ ਜੀ, ਜਦੋਂ ਤੱਕ ਸੰਸਾਰ ਅੰਮ੍ਰਿਤ ਨਾਮ ਦੇ ਨਾਲ ਜੁੜਿਆ ਰਿਹਾ, ਪ੍ਰਫੁੱਲਤ ਹੁੰਦਾ ਰਿਹਾ, ਕਲਯੁੱਗ ਦਾ ਐਸਾ ਭਿਆਨਕ ਸਮਾਂ ਆਇਆ, ਲੋਕ ਨਾਮ ਦੇ ਨਾਲੋਂ ਟੁੱਟ ਗਏ, ਬੰਦਗੀ ਦੇ ਨਾਲੋਂ ਟੁੱਟ ਗਏ, ਮੂਲ ਦੇ ਨਾਲੋਂ ਟੁੱਟ ਗਏ, ਕਰਮ ਕਾਂਡਾਂ ਦੇ ਵਿੱਚ ਉਲਝ ਗਏ, ਜਾਤੀ ਪਾਤੀ ਦੇ ਝਗੜਿਆਂ ਦੇ ਵਿੱਚ ਪੈ ਗਏ, ਊਚ ਨੈਚ ਨੀਚ ਦੇ ਵਿੱਚ ਉਲਝ ਗਏ, ਛੂਆ ਛਾਤ ਦੇ ਵਿੱਚ ਉਲਝ ਗਏ, ਜੀਵਾਂ ਦੇ ਜਿਹੜੇ ਕਰਮ ਸਨ ਉਹ ਸਤਵਾਦੀ ਨਾ ਰਹੇ, ਧਰਮੀਆਂ ਦਾ ਧਰਮ ਨਾ ਰਿਹਾ, ਸਤੀਆਂ ਦਾ ਸਤ ਨਾ ਰਿਹਾ, ਜਤੀਆਂ ਦਾ ਜਤ ਨਾ ਰਿਹਾ, ਰਾਜਿਆਂ ਦੀ ਜਿਹੜੀ ਰਾਜਨੀਤੀ ਸੀ ਉਹ ਕੁਟਨੀਤੀ ਹੋ ਗਈ, ਖੋਟੀ ਨੀਅਤ ਹੋ ਗਈ, ਅਤੇ ਸਾਰੇ ਪਾਸੇ ਪਾਪ ਹੀ ਪਾਪ, ਅੰਧਕਾਰ ਛਾ ਗਿਆ ਹੈ। ਸਾਧ ਸੰਗਤ ਜੀ, ਇਸ ਪਾਪ ਦੇ ਅੰਧਕਾਰ ਨੂੰ ਮਿਟਾਉਣ ਵਾਸਤੇ ਨਾ ਸੁਣੀ ਪੁਕਾਰ ਦਾ ਤਾਰ, ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ, ਧਰਤੀ ਧਰਮ ਬਿਹਬਲ ਭਏ ਗਏ ਬ੍ਰਹਮਾ ਪਾਸ, ਅੱਜ ਕਹੇ ਹਮਰੇ ਵਸ ਨਹੀਂ ਵਿਸ਼ਨੂੰ ਚਲੋ ਆਵਾਸ। ਸ਼ਿਵ ਜੀ, ਵਿਸ਼ਨੂੰ, ਬ੍ਰਹਮਾ ਜੀ, ਧਰਤੀ ਅਤੇ ਧਰਮ ਸਭਨਾਂ ਨੇ ਮਿਲ ਕਰਕੇ ਬੇਨਤੀ ਕੀਤੀ ਅਤੇ ਅਕਾਲ ਪੁਰਖ ਵਾਹਿਗੁਰੂ ਜੀਆਂ ਨੇ ਇਸ ਬੇਨਤੀ ਨੂੰ ਅਤੇ ਇਸ ਅਰਦਾਸ ਨੂੰ ਸੁਣਿਆ ਹੈ। ਇਸ ਪ੍ਰਕਾਰ ਕਲ ਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ, ਸੱਚੇ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ। ਫਿਰ ਵਚਨ ਕਰਨਾ ਕੀਤਾ, ਆਪ ਧਰਤੀ 'ਤੇ ਆ ਕਰਕੇ ਪਾਪਾਂ ਦੇ ਭਾਰ ਨੂੰ ਹਰਾਂਗੇ, ਆਪਣੇ 'ਤੇ ਇਸ ਵਚਨ ਨੂੰ ਪੂਰੀਆਂ ਕਰਨ ਵਾਸਤੇ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਭਾਈ ਸਾਹਿਬ, ਭਾਈ ਗੁਰਦਾਸ ਜੀ ਵਚਨ ਕਰਦੇ ਨੇ, ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ, ਮਾਨਸ ਅਵਤਾਰ ਧਾਰ ਦਰਸ ਦਿਖਾਏ ਹੈ। ਜਿਸ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਜੀਆਂ ਦਾ ਵਿਰਾਟ ਸਰੂਪ ਇਤਨਾ ਵੱਡਾ ਹੈ, ਜਿਸ ਦਾ ਅੰਤ ਨਹੀਂ ਜਾਣਿਆ ਜਾ ਸਕਦਾ, ਉਸ ਵਿਰਾਟ ਸਰੂਪ ਪਰਮੇਸ਼ੁਰ ਜੀ ਦੇ ਇੱਕ ਇੱਕ ਰੋਮ ਦੇ ਅੰਦਰ ਕਰੋੜਾਂ ਕਰੋੜਾਂ ਬ੍ਰਹਿਮੰਡ, ਕਰੋੜਾਂ ਕਰੋੜਾਂ ਸ੍ਰਿਸ਼ਟੀਆਂ ਵਸਦੀਆਂ ਨੇ। ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਸੰਸਾਰ ਦੀ ਕਲਿਆਣ ਹਿੱਤ, ਭਲੇ ਵਾਸਤੇ, ਸਭਨਾਂ ਦੇ ਉਧਾਰ ਵਾਸਤੇ ਮਨੁੱਖਾ ਸਰੀਰ ਧਾਰਨ ਕਰਕੇ ਜਗਤ ਦੇ ਅੰਦਰ ਆਪਣੇ ਅਵਤਾਰ ਨੂੰ ਪ੍ਰਗਟ ਕੀਤਾ ਹੈ, ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਪਾਵਨ ਸਰੂਪ ਦੇ ਅੰਦਰ। ਫਿਰ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਜਿਸ ਮੁੱਢ ਤੋਂ ਸੰਸਾਰ ਪੈਦਾ ਹੋਇਆ ਸੀ ਨਾ, ਉਸ ਮੁੱਢ ਦੇ ਨਾਲ ਹੀ ਸੰਸਾਰ ਨੂੰ ਜੋੜ ਦਿੱਤਾ। ਜਿਹੜਾ ਸੰਸਾਰ ਕੇਵਲ ਤਾਂ ਕੇਵਲ ਨਦੀਆਂ ਦਰਿਆਵਾਂ ਵਿੱਚ ਨਹਾਉਣ ਲੱਗਾ ਸੀ, ਕਰਮ ਕਾਂਡਾਂ ਵਿੱਚ ਲੱਗਾ ਸੀ, ਕੋਈ ਸੂਰਜ ਨੂੰ ਪੂਜਣ ਲੱਗਾ ਹੈ, ਕੋਈ ਚੰਦ ਨੂੰ ਪੂਜਣ ਲੱਗਾ ਹੈ, ਕੋਈ ਨਦੀਆਂ ਨੂੰ ਪੂਜਣ ਲੱਗਾ ਹੈ, ਕੋਈ ਦਰਿਆਵਾਂ ਨੂੰ ਪੂਜਣ ਲੱਗਾ ਹੈ, ਕੋਈ ਸੱਤ ਸਮੁੰਦਰਾਂ ਨੂੰ ਨਹਾਉਣ ਵਿੱਚ ਉਲਝਿਆ ਹੈ, ਕੋਈ ਪਸ਼ੂਆਂ ਨੂੰ, ਡੰਗਰਾਂ ਨੂੰ, ਗਾਵਾਂ ਨੂੰ ਪੂਜਣ ਲੱਗਿਆ, ਕੋਈ ਪਹਾੜਾਂ ਨੂੰ ਪੂਜਣ ਲੱਗਿਆ, ਕੋਈ ਪਿੱਪਲਾਂ ਨੂੰ ਪੂਜਣ ਲੱਗਿਆ, ਕੋਈ ਬੋੜਾਂ ਨੂੰ ਪੂਜਣ ਲੱਗਿਆ, ਕੋਈ ਮਲਿਆਂ ਦੀ ਪੂਜਾ ਵਿੱਚ ਲੱਗਿਆ, ਕੋਈ ਇਸੇ ਪ੍ਰਕਾਰ ਸੱਪਾਂ ਦੀ ਪੂਜਾ ਵਿੱਚ, ਗੁੱਗਿਆਂ ਦੀ ਪੂਜਾ ਵਿੱਚ ਲੱਗਿਆ, ਕੋਈ ਮੜੀਆਂ ਦੀ ਪੂਜਾ ਵਿੱਚ ਲੱਗਿਆ, ਕੋਈ ਮੱਟਾਂ ਦੀ ਪੂਜਾ ਵਿੱਚ ਲੱਗਿਆ ਹੈ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰ ਸ਼ਬਦ ਦਾ ਪ੍ਰਕਾਸ਼ ਕੀਤਾ, ਇਸੇ ਪ੍ਰਕਾਰ ਸਾਰੀ ਸ੍ਰਿਸ਼ਟੀ ਨੂੰ ਨਾਮ ਦੇ ਨਾਲ ਜੋੜਿਆ ਹੈ। ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ, ਸੱਚਾ ਢੋਆ, ਸੱਚਾ ਢੋਆ, ਸੱਚਾ ਆਸਰਾ ਇੱਕ ਨਾਮ ਦਾ ਦਿੱਤਾ ਹੈ। ਇਹ ਸੰਸਾਰ ਦੇ ਲੋਕੋ, ਕੋਈ ਪਿੱਪਲ, ਕੋਈ ਬੋਰਡ ਤੁਹਾਡਾ ਸੰਸਾਰ ਸਾਗਰ ਤੋਂ ਪਾਰ ਉਤਾਰਾ ਨਹੀਂ ਕਰ ਸਕਦਾ, ਕੋਈ ਦੇਵੀ, ਕੋਈ ਦੇਵਤਾ ਤੁਹਾਨੂੰ ਮੁਕਤ ਨਹੀਂ ਕਰ ਸਕਦਾ, ਕਿਉਂਕਿ ਉਹ ਆਪ ਵੀ ਮੁਕਤ ਨਹੀਂ। ਮੁਕਤ ਨਾਮ ਦੇ ਨਾਲ ਹੋਣਾ, ਮੁਕਤ ਸ਼ਬਦ ਦੇ ਨਾਲ ਹੋਣਾ, ਮੁਕਤ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਹੋਣਾ, ਮੁਕਤ ਬੰਦਗੀ ਦੇ ਨਾਲ ਹੋਣਾ, ਮੁਕਤ ਸਿਮਰਨ ਦੇ ਨਾਲ ਹੋਣਾ, ਮੁਕਤ ਭਜਨ ਦੇ ਨਾਲ ਹੋਣਾ। ਇਸ ਕਰਕੇ ਸਾਰੇ ਹੀ ਭਜਨ ਕਰੋ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਜਾਤ ਪਾਤ ਦਾ, ਕਿਸੇ ਵਰਣ ਆਸ਼ਰਮ ਦਾ ਵਿਤਕਰਾ ਨਹੀਂ ਕੀਤਾ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ, ਸਾਂਝਾ ਉਪਦੇਸ਼ ਦੇ ਕਰਕੇ ਸਮੁੱਚੀ ਲੁਕਾਈ ਨੂੰ ਨਾਮ ਜਪਾਇਆ। ਤਾਂ ਹੀ ਭਾਈ ਸਾਹਿਬ, ਭਾਈ ਗੁਰਦਾਸ ਜੀ ਬਚਨ ਕਰਨਾ ਕਰਦੇ ਨੇ, ਜਾਹਰ ਪੀਰ ਜਗਤ ਗੁਰ ਬਾਬਾ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜ਼ਾਹਰਾ ਪ੍ਰਤੱਖ ਪ੍ਰਗਟ ਹੀ ਸਮੁੱਚੀ ਮਾਨਵਤਾ ਦੇ ਗੁਰੂ ਨੇ। ਜਿੱਥੇ ਹਿੰਦੂਆਂ ਦੇ ਵੀ ਗੁਰੂ ਨੇ, ਉੱਥੇ ਮੁਸਲਮਾਨਾਂ ਦੇ ਵੀ ਪੀਰ ਨੇ, ਸਮੁੱਚੀ ਮਾਨਵਤਾ ਦੇ, ਸਮੁੱਚੀ ਮਨੁੱਖਤਾ ਦੇ ਗੁਰੂ, ਸਮੁੱਚੀ ਮਨੁੱਖਤਾ ਦੇ ਰਹਿਬਰ, ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਨੇ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਇਹ ਨਿਰਮਲ ਪੰਥ, ਉੱਜਲਤਾ ਵਾਲਾ ਪੰਥ, ਇਹ ਪ੍ਰੇਮ ਵਾਲਾ ਪੰਥ, ਇਹ ਬਰਕਤਾਂ ਵਾਲਾ ਪੰਥ, ਇਹ ਨਾਮ ਦੇ ਰਸੀਏ ਗੁਰਮੁਖਾਂ ਦਾ ਪੰਥ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚਲਾਇਆ, ਅਤੇ ਸ਼ਬਦ ਸਭਨਾਂ ਨੂੰ ਗੁਰ ਸ਼ਬਦ ਦੇ ਨਾਲ ਜੋੜਿਆ। ਸਾਧ ਸੰਗਤ ਜੀ, ਆਦਿ ਸਮੇਂ ਤੋਂ ਜਿੰਨੇ ਦੇਵਤੇ ਆਏ ਨੇ, ਜਿਨ ਜਿਨ ਤਨਕ ਸਿੱਧ ਕੋ ਪਾਇਓ, ਤਿੰਨ ਤਿੰਨ ਆਪਣਾ ਰਾਹ ਚਲਾਇਓ, ਸਭ ਕਿਸੇ ਨੇ ਆਪਣਾ ਨਾਮ ਜਪਾਇਆ ਹੈ।
ਸਾਧ ਸੰਗਤ ਜੀ ਇਸੇ ਪ੍ਰਕਾਰ ਜਿਨ੍ਹਾਂ ਨੇ ਬ੍ਰਹਮਾ ਜੀ ਤੋਂ ਵਰ ਲਏ ਉਹਨਾਂ ਨੇ ਜਪਿਆ ਓਮ ਨਮੋ ਬ੍ਰਹਮ ਦੇਵਾਏ ਨਮਃ ਅਥਵਾ ਓਮ ਨਮੋ ਬ੍ਰਹਮ ਦੇਵਾਏ, ਇਸ ਪ੍ਰਕਾਰ ਬ੍ਰਹਮਾ ਜੀ ਦਾ ਹੀ ਨਾਮ ਜਪਿਆ। ਜਿਸ ਨੇ ਸ਼ਿਵ ਜੀ ਤੋਂ ਵਰ ਲੈਣਾ ਸੀ ਓਮ ਨਮਃ ਸ਼ਿਵਾਏ, ਜਿਸ ਨੇ ਵਿਸ਼ਨੂੰ ਜੀ ਤੋਂ ਵਰ ਲੈਣਾ ਓਮ ਨਮੋ ਵਾਸੁਦੇਵਾਏ ਨਮਃ, ਦੇਵਤਿਆਂ ਦਾ ਨਾਮ ਜਪਿਆ ਨਾ, ਸਭ ਨੇ ਆਪਣਾ ਨਾਮ ਜਪਾਇਆ ਨਾ, ਪਰਮੇਸ਼ਰ ਜੀ ਦਾ ਨਾਮ ਨਹੀਂ ਕਿਸੇ ਨੇ ਜਪਾਇਆ। ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾਲਤਾ ਕਰਕੇ ਜਗਤ ਦੇ ਤਾਈਂ ਗੁਰਮੰਤਰ ਦਿੱਤਾ ਵਾਹਿਗੁਰੂ। ਭਾਈ ਸਾਰੇ ਵਾਹਿਗੁਰੂ ਜਪੋ, ਸਾਰੇ ਹੀ ਗੁਰਮੰਤਰ ਜਪੋ, ਇਸ ਨੂੰ ਖੱਤਰੀ ਵੀ ਜਪੇ, ਇਸ ਨੂੰ ਬ੍ਰਾਹਮਣ ਵੀ ਜਪੇ, ਇਸ ਨੂੰ ਸ਼ੂਦਰ ਵੀ ਜਪੇ, ਇਸ ਨੂੰ ਵੈਸ਼ ਵੀ ਜਪੇ, ਕਿਉਂਕਿ ਗੁਰੂ ਘਰ ਦੇ ਅੰਦਰ ਕਿਸੇ ਪ੍ਰਕਾਰ ਦੇ ਵਰਣ ਆਸ਼ਰਮ ਦੀ ਵੰਡ ਨਹੀਂ। ਇੱਥੇ ਸਭਨਾਂ ਨੂੰ ਸਾਂਝਾ ਉਪਦੇਸ਼ ਹੈ, ਜਿਨ੍ਹਾਂ ਨੂੰ ਸਵਰਨ ਜਾਤੀਆਂ ਨੇ ਵੰਡ ਦਿੱਤਾ ਮਹਾਰਾਜ ਜੀ ਨੇ ਨਾਮ ਰੂਪੀ ਸੂਤਰ ਦੇ ਵਿੱਚ ਪ੍ਰੋ ਕਰਕੇ ਫਿਰ ਇੱਕ ਕਰ ਦਿੱਤਾ। ਇਸ ਨੂੰ ਇਸੇ ਪ੍ਰਕਾਰ ਅਮੀਰ ਵੀ ਜਪੇ, ਗਰੀਬ ਵੀ ਜਪੇ, ਸ਼ਾਹ ਵੀ ਜਪੇ, ਪਾਤਸ਼ਾਹ ਵੀ ਜਪੇ, ਰਾਜਾ ਵੀ ਜਪੇ, ਰਾਣਾ ਵੀ ਜਪੇ, ਇਸਤਰੀ ਵੀ ਜਪੇ, ਪੁਰਖ ਵੀ ਜਪੇ, ਬਜ਼ੁਰਗ ਵੀ ਜਪੇ, ਬੱਚਾ ਵੀ ਜਪੇ। ਇਸ ਨੂੰ ਹਰ ਜਾਤ ਦਾ, ਹਰ ਧਰਮ ਦਾ, ਹਰ ਮਜ਼ਹਬ ਦਾ, ਹਰ ਨਸਲ ਦਾ, ਹਰ ਦੇਸ਼ ਦਾ, ਹਰ ਕੌਮ ਦਾ, ਹਰ ਤਰ੍ਹਾਂ ਦਾ ਪ੍ਰਾਣੀ ਇਸ ਨੂੰ ਜਪੇ ਤਾਂ ਕਿ ਸਭਨਾਂ ਦਾ ਭਲਾ ਹੋਵੇ, ਸਭਨਾਂ ਨੂੰ ਸਾਂਝੇ ਅਧਿਕਾਰ। ਜਿਵੇਂ ਮੀਂਹ ਵਰਦਾ ਤੇ ਸਭਨਾਂ ਦਾ ਅਧਿਕਾਰ ਹੈ ਨਾ, ਮੀਂਹ ਦੇ ਉੱਪਰ ਕਿਸੇ ਇੱਕ ਦਾ ਅਧਿਕਾਰ ਨਹੀਂ ਕਿ ਕੋਈ ਬ੍ਰਾਹਮਣ ਆ ਕਰਕੇ ਦਾਅਵਾ ਕਰੇ ਜੀ ਮੀਂਹ ਦਾ ਜਲ ਮੇਰਾ ਕੋਈ ਹੋਰ ਨਹੀਂ ਲੈ ਸਕਦਾ। ਸੂਰਜ ਦੀ ਧੁੱਪ ਦੇ ਉੱਪਰ ਸਭਨਾਂ ਦਾ ਸਾਂਝਾ ਅਧਿਕਾਰ ਹੈ ਨਾ, ਕੋਈ ਜਾਤੀ ਵਰਣ ਵਾਲਾ ਆ ਕਰਕੇ ਵੰਡ ਨਹੀਂ ਕਰ ਸਕਦਾ ਕਿ ਸੂਰਜ ਦੀ ਰੋਸ਼ਨੀ ਕੇਵਲ ਤਾਂ ਕੇਵਲ ਮੇਰੀ ਹੈ ਤੇ ਸਿਆਲ ਦੇ ਵਿੱਚ ਧੁੱਪ ਮੈਂ ਸੇਕਣੀ ਕੋਈ ਦੂਜਾ ਨਾ ਲਵੇ। ਜਿਵੇਂ ਚੰਦਰਮਾ ਦੀਆਂ ਰਿਸ਼ਮਾਂ, ਚੰਦਰਮਾ ਦੀ ਠੰਡਕ ਸਭਨਾਂ ਵਾਸਤੇ ਸਾਂਝੀ ਹੈ, ਕੋਈ ਇੱਕ ਅਧਿਕਾਰ ਨਹੀਂ ਕਰ ਸਕਦਾ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸਭਨਾਂ ਦੇ ਸਾਂਝੇ ਨੇ ਤੇ ਸਾਂਝਾ ਉਪਦੇਸ਼ ਦਿੱਤਾ, ਕਿਸੇ ਇੱਕ ਦਾ ਅਧਿਕਾਰ ਨਹੀਂ ਕਿ ਕਿਸੇ ਇੱਕ ਦੇ ਹੀ ਗੁਰੂ ਨੇ ਤੇ ਕੋਈ ਇੱਕ ਹੀ ਨਾਮ ਜਪੇ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜਗਤ ਗੁਰ ਬਾਬਾ ਨੇ, ਤੇ ਜਿਹੜਾ ਜਗਤ ਗੁਰ ਬਾਬਾ ਸਾਹਿਬ ਜੀ ਨੇ ਕਿਰਪਾ ਕਰਕੇ ਨਾਮ ਦਿੱਤਾ ਨਾ, ਉਹ ਵੀ ਸਾਰੇ ਸੰਸਾਰ ਨੂੰ ਸਾਂਝਾ ਹੀ ਦਿੱਤਾ ਹੈ। ਸਭਨਾਂ ਨੂੰ ਇੱਕ ਸੂਤਰ ਦੇ ਅੰਦਰ, ਇੱਕ ਲੜੀ ਦੇ ਅੰਦਰ ਪਰੋ ਦਿੱਤਾ ਹੈ। ਜੇ ਮਲਕ ਭਾਗੋ ਦੇ ਕੋਲ ਜਾਂਦੇ ਨੇ ਉਸ ਨੂੰ ਵੀ ਨਾਮ ਚ ਪਾਉਂਦੇ ਨੇ, ਜੇ ਇਹ ਭਾਈ ਲਾਲੋ ਜੀ ਦੇ ਕੋਲ ਜਾਂਦੇ ਨੇ ਉਸ ਨੂੰ ਵੀ ਨਾਮ ਚ ਪਾਉਂਦੇ ਨੇ, ਜੇ ਦੇਵਲੂਤ ਦੇ ਕੋਲ ਜਾਂਦੇ ਨੇ ਤਿਸ ਨੂੰ ਵੀ ਨਾਮ ਚ ਪਾਉਂਦੇ ਨੇ। ਬਲਕਿ ਕੇਤਕ ਦਿਨ ਤਹਿ ਰਹੇ ਗੁਸਾਈ, ਗੁਰਸਿੱਖੀ ਕੀ ਰੀਤ ਚਲਾਈ, ਸਭ ਰਾਖਸ਼ ਕੋ ਨਾਮ ਜਪਾਇਓ, ਆਮਿਖ ਖਾਨ ਤਿਨਹਿ ਤਜਵਾਇਓ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਾਖਸ਼ਾਂ ਨੂੰ ਵੀ ਨਾਮ ਜਪਾਇਆ, ਲਾਜਵਰਦ ਵਰਗਿਆਂ ਨੂੰ ਨਾਮ ਜਪਾਇਆ, ਭੂਮੀਏ ਚੋਰ ਨੂੰ ਨਾਮ ਜਪਾ ਕਰਕੇ ਸਾਧ ਸੰਗਤ ਜੀ ਬ੍ਰਹਮ ਗਿਆਨੀ ਮਹਾਂਪੁਰਖ ਬਣਾ ਦਿੱਤਾ, ਸਾਰਿਆਂ ਨੂੰ ਨਾਮ ਦੇ ਨਾਲ ਜੋੜਿਆ, ਕਿਉਂਕਿ ਨਾਮ ਹੀ ਸਭਨਾਂ ਦਾ ਮੋਢਾ ਹੈ, ਨਾਮ ਹੀ ਸ੍ਰਿਸ਼ਟੀ ਦਾ ਮੋਢਾ ਹੈ। ਤੇ ਮੋਢੇ ਦੇ ਨਾਲ ਉਹ ਦਰਖਤ ਕੱਟਿਆ ਜਾਵੇ ਤੇ ਟਾਹਣੀਆਂ ਕੁਮਲਾ ਜਾਂਦੀਆਂ ਨੇ, ਸੰਸਾਰ ਰੂਪੀ ਟਾਹਣੀਆਂ, ਦੁਨੀਆਂ ਰੂਪੀ ਟਾਹਣੀਆਂ ਜੇਕਰ ਮੁੱਢ ਰੂਪੀ ਪਰਮੇਸ਼ਰ ਜੀ ਦੇ ਨਾਲ ਉਹ ਕੱਟੀਆਂ ਗਈਆਂ ਤੇ ਸਾਰੀਆਂ ਸੁੱਕ ਜਾਣਗੀਆਂ, ਮੁਰਝਾ ਜਾਣਗੀਆਂ, ਕੁਮਲਾ ਜਾਣਗੀਆਂ, ਨਸ਼ਟ ਭ੍ਰਸ਼ਟ ਹੋ ਜਾਣਗੀਆਂ, ਨਿਸ ਤੋਂ ਨਾਬੂਦ ਹੋ ਜਾਣਗੀਆਂ, ਤਬਾਹ ਹੋ ਜਾਣਗੀਆਂ, ਜੀਵਨ ਭਲੇ ਵਾਲੇ ਨਹੀਂ ਰਹਿਣਗੇ, ਪਰ ਉਪਕਾਰ ਵਾਲੇ ਨਹੀਂ ਰਹਿਣਗੇ ਤੇ ਨਹੀਂ ਸਨ ਰਹੇ। ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਨਾਮ ਜਪਾ ਕਰਕੇ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ ਕਰਕੇ ਸਾਧ ਸੰਗਤ ਜੀ ਅੰਮ੍ਰਿਤਮਈ ਜੀਵਨ ਬਣਾ ਕਰਕੇ ਆਪਣੇ ਪਿਆਰਿਆਂ ਨੂੰ, ਗੁਰਸਿੱਖਾਂ ਨੂੰ, ਨਾਮ ਦੇ ਰਸੀਆਂ ਨੂੰ ਪਾਰ ਬ੍ਰਹਮ ਪਰਮੇਸ਼ਰ ਜੀ ਦੇ ਨਾਲ ਜੋੜ ਕਰਕੇ ਬ੍ਰਹਮ ਜੀ ਦਾ ਗਿਆਨ ਦੇ ਕਰਕੇ ਬ੍ਰਹਮ ਗਿਆਨੀ ਬਣਾ ਦਿੱਤਾ ਹੈ। ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਚੜਿਆ ਸੋਧਣ ਧਰਤ ਲੁਕਾਈ, ਸਾਰੀ ਲੁਕਾਈ ਨੂੰ ਸੋਧ ਦੇਣਾ ਕੀਤਾ ਹੈ, ਸ਼ੁੱਧ ਕਰ ਦੇਣਾ ਕੀਤਾ ਹੈ, ਨਾਮ ਜਪਾਇਆ, ਨਾਮ ਦੇ ਨਾਲ ਜੋੜਿਆ, ਵੱਡੇ ਵੱਡੇ ਅਹੰਕਾਰੀਆਂ ਨੂੰ, ਵਲੀ ਕੰਧਾਰੀ ਵਰਗਿਆਂ ਨੂੰ ਤਾਰਿਆ, ਸਿੱਧਾਂ ਨੂੰ, ਜੋਗੀਆਂ ਨੂੰ ਤਿੰਨਾਂ ਦੇ ਅਹੰਕਾਰ ਦਾ ਖੰਡਨ ਕਰਕੇ ਗੁਰ ਸ਼ਬਦ ਦੇ ਨਾਲ ਲਾ ਕਰਕੇ ਤੋਰਿਆ। ਤੇ ਮੇਲਾ ਸੁਣ ਸ਼ਿਵ ਰਾਤ ਦਾ, ਬਾਬਾ ਅਚਲ ਬਟਾਲੇ ਆਈ, ਦਰਸ਼ਨ ਵੇਖਣ ਕਾਰਨੇ ਸਗਲੀ ਉਲਟ ਪਈ ਲੋਕਾਈ। ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਜੋਗੀ ਪੁੱਜੇ ਨੇ, ਸਿੱਧ ਪੁੱਜੇ ਨੇ, ਸਾਧ ਸੰਗਤ ਜੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੂੰ ਸ਼ਕਤੀਆਂ ਦੇ ਨਾਲ ਜਿੱਤਣਾ ਚਾਹਿਆ, ਪਰ ਇੱਕ ਬੂੰਦ ਸਾਗਰ ਨੂੰ ਕੀ ਜਿੱਤ ਸਕਦੀ ਏ, ਨਾ ਜਿੱਤ ਸਕੇ। ਸਤਿਗੁਰੂ ਜੀ ਨੇ ਸਾਰਿਆਂ ਦੀਆਂ ਸ਼ਕਤੀਆਂ ਖੋਹ ਲਈਆਂ ਨਾ, ਨਿੰਮੋ ਝੂਣੇ ਹੋ ਕਰਕੇ ਬੈਠ ਗਏ। ਫਿਰ ਕਹਿਣ ਲੱਗੇ, ਜੇਕਰ ਸ਼ਕਤੀਆਂ ਨਾਲ ਨਹੀਂ ਜਿੱਤੇ ਜਾਂਦੇ, ਚਰਚਾ ਕਰਕੇ ਜਿੱਤ ਲਈਏ। ਵੱਡੀ ਭਾਰੀ ਚਰਚਾ ਸਿੱਧਾਂ ਨੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਨਾਲ ਕੀਤੀ ਏ, ਜਿਸ ਚਰਚਾ ਦਾ ਵੱਡਾ ਹਿੱਸਾ ਸਿੱਧ ਗੋਸ਼ਟ ਬਾਣੀ ਦੇ ਅੰਦਰ ਸ਼ਾਮਲ ਹੈ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਤੋਂ ਇੰਨੇ ਜ਼ਿਆਦਾ ਪ੍ਰਭਾਵਿਤ, ਇੰਨੇ ਜ਼ਿਆਦਾ ਪ੍ਰਭਾਵਿਤ ਹੋਏ ਸਿੱਧ ਕਿ ਕਹਿਣ ਲੱਗੇ, ਮਹਾਰਾਜ ਆਪ ਜੀ ਪਰਮ ਪੁਰਖ ਹੋ, ਪਰਮ ਗਿਆਨੀ ਹੋ, ਮਹਾਂ ਗਿਆਨੀ ਹੋ,
इतने वड्डे भारी ज्ञानी हो, आप जी दे ज्ञान दे एक बूंद दे बराबर भी असी नहीं। जेकर आप जी इतने वड्डे ज्ञानी हो तो आप जी दे गुरु जी कितने वड्डे ज्ञानी होणगे, कृपा करके दसो आप जी दे गुरु कौन ने। ते धन सतगुरु गुरु नानक देव साहिब सच्चे पातशाह जी ने फिर बचन करना कीता सी, शबद गुर पीरा गहर गंभीरा बिन शबद जग बौरानंग। भाई ये शब्द साडा गुरु है। धन सतगुरु गुरु नानक देव साहिब सच्चे पातशाह जी महाराज, गुरुआं दे गुरु, पीरां दे पीर, मीरां दे मीर, शाहां दे शाह, पातशाहां दे पातशाह, अकाल पुरख जी दे सरगुण स्वरूप ने। ते गुरु किस नूं आख्या? शब्द नूं। इह शब्द साडा गुरु है। इस प्रकार साध संगत जी सिद्धा दे ताई वी उपदेश देंदे आ जगत दे अंदर प्रगट कीता, हे संसार दे लोको, जे संसार सागर तो तरना चाहते हो ते शब्द गुरु है, शब्द मोढ़ है, शब्द ही सबना दा तारनहार है। शब्द दे नाल जुड़ जाओ, देहां दे नाल शरीरां दे नाल जुड़ोगे ते डुब जाओगे, गुर शब्द दे नाल तुरो जुड़ोगे ते तर जावोगे। सन्मान योग बेबे नानकी जी, धन सतगुरु देव पिता श्री गुरु नानक देव साहिब सच्चे पातशाह जी दे रिश्ते दे विच वड्डे भैन जी ने, ते बचन करदे ने भराता जी आप जी तो विछड़िया होया समा कटदा नहीं, एक एक घड़ी जुगा दे बराबर बतीत होंदी है। भराता जी कृपा करो, करे कदे आप जीआं दे नालों विछोड़ा ना पवे। धन सतगुरु गुरु नानक देव साहिब सच्चे पातशाह जी ने बचन कीता, बेबे जी सत्कार दे नाल भैण नानकी जी नूं सतगुरु जी बेबे जी क्या करदे सन। ये पुरातन समय का रिवाज भी सी, वड्डियां भैणां नूं छोटे भरा बेबे क्या करदे सन। अज भी दुनिया विच कहा जांदा वड्डियां भैणां मावां दे बराबर हुंदियां ने, इवें कहा जांदा वड्डे भरा पिता दे बराबर हुंदे ने। ते साध संगत जी जिस कुल दे विचों जिस घर दे विचों पिता तुर जावे ना, फिर दस्तारबंदी वड्डे भरा नूं कीती जांदी है कि वड्डा भरा साडे हुण पिता दे समान है। जिवें पिता की आग्या विच चलदे सां, हुण वड्डे भराता की आग्या विच चलांगे। इस प्रकार ये साडी सभ्यता भी है, वड्डियां भैणां नूं मां दे बराबर जानना। ते सतगुरु गुरु नानक देव साहिब सच्चे पातशाह जी अदब दे नाल बेबे जी कहा करदे सन। गुरु नानक देव साहिब सच्चे पातशाह जी ने बचन किया, बेबे जी मिलना अते विछड़ना ये शरीरां दा धर्म है। शरीर कदे विछड़े नहीं रह सकते ते कदे मिले भी नहीं रह सकते। परारब्ध दे अनुसार जिन्ना समा संजोग हुंदा शरीर मिलदे ने फिर विछड़ जांदे ने। एवें मिलना ते विछड़ना शरीरां दा धर्म है। ते बचन करना किया, बेबे जी ये शब्द ही साडा वास्तव रूप है, शब्द ही साडा निज स्वरूप है, शब्द ही साडा असली स्वरूप है। जेकर सदा मिलने मिले रहना चाहते हो ना, गुर शब्द दे नाल जुड़े रहो, गुर शब्द नू हिरदे दे विच विसा करके रखो। गुर शब्द दे नाल जुड़े रहना ही साडा अंतरीव असली मिलाप है। बेबे नानकी जी नू उपदेश देंदिया होया सतगुरु देव पिता गुरु नानक देव साहब जी ने जना दिता, ये शब्द ही साडा वास्तव स्वरूप है। इसे प्रकार साध संगत जी चौथे जामे दे विच फिर बचन कीते ने ना, बाणी गुरु, गुरु है बाणी विच बाणी अमृत सारे, गुरबाणी कह सेवक जन मानै पर तख गुरु निस्तारे। इसे प्रकार साध संगत जी पंचम अवतार प्रमाण पुरख श्री गुरु अर्जन देव साहिब सच्चे पातशाह जी बचन करदे ने, वाह वाह बाणी निरंकार है तिस जेवड अवर ना कोए। भाई ये बाणी निरंकार जी का स्वरूप है। धुर की बाणी आई तिन सगली चिंत मिटाई, भाई ये धुर की बाणी है। गुरु नानक देव साहब जी दे बचन ने ना, सच की बाणी नानक आखै सच सुनाई सी सच की बेला, जैसी मैं आवै खसम की बाणी तैसड़ो करी ज्ञान वे लालो। इस प्रकार इस बाणी नूं खसम दी बाणी आखे है, इस गुरबाणी नूं सच दी बाणी आखे है, इस गुरबाणी नूं धुर की बाणी आखे है, इलाही बाणी आखे है, अकाल पुरख जीआं दे देश विचों आई है अकाली बाणी आखे है। इस प्रकार साध संगत जी गुरु रूप इस गुरबाणी नूं आखे है ते निरंकार जी दा स्वरूप इस गुरबाणी नूं आखे है। निरंकार जी संसार दा मुढ़ ने शब्द रूप हो करके, ते निरंकार जी ही संसार नूं तारण वाले ने शब्द रूप हो करके। जिस जेड़ा गुर शब्द दे नाल जुड़ गया वह निरंकार जी दे नाल जुड़ गया। जिस दी रसना दे उपर नाम वसदा उस दी रसना दे उपर रब वसदा। यही कारण है कि रसना दे नाल रसी होई, रसना दे नाम दे रस नू लैण वाली, नाम दे रस नू मानन वाली,
ਜਿਹੜੀ ਰਸਦਾਇਕ ਰਸਨਾ ਹੈ ਨਾ, ਉਸ ਰਸਨਾ ਤੋਂ ਜਿਹੜਾ ਵੀ ਬਚਨ ਨਿਕਲ ਜਾਂਦਾ ਉਹ ਸੱਚ ਹੋ ਜਾਂਦਾ ਹੈ। ਕਿਉਂਕਿ ਜਿਸ ਰਸਨਾ ਦੇ ਉੱਪਰ ਨਾਮ ਵੱਸਦਾ ਹੈ, ਜਿਸ ਰਸਨਾ ਦੇ ਉੱਪਰ ਇਹ ਗੁਰਬਾਣੀ ਵੱਸਦੀ ਹੈ, ਉਸ ਰਸਨਾ ਦੇ ਉੱਪਰ ਪਰਮ ਪਿਤਾ ਪਰਮੇਸ਼ਰ ਜੀ ਆਪ ਵੱਸਦੇ ਨੇ। ਪ੍ਰਭ ਜੀ ਵਸਾਏ ਸਾਧ ਕੀ ਰਸਨਾ, ਸਾਧੂ ਜਨਾਂ ਦੀ ਰਸਨਾ ਤੇ ਨਾਮ ਰੂਪ ਹੋ ਕਰਕੇ ਵੱਸਦੇ ਨੇ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਨੇ ਨਾ, ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ, ਹੇ ਪਿਆਰੇ ਹੋ ਗੁਰਸਿੱਖੋ ਗੁਰੂ ਕੀ ਸ਼ਰਨ ਵਿੱਚ ਆਓ। ਮਹਾਰਾਜ ਆ ਕਰਕੇ ਕਰੀਏ ਕੀ, ਹਜ਼ੂਰ ਫਰਮਾਉਂਦੇ ਨੇ ਗਾਵਹੁ ਸੱਚੀ ਬਾਣੀ। ਮਹਾਰਾਜ ਬਾਣੀਆਂ ਤੇ ਬੜੀਆਂ ਨੇ, ਵੇਦਾਂ ਦੀ ਬਾਣੀ ਹੈ, ਸਿਮਰਤੀਆਂ ਦੀ ਬਾਣੀ ਹੈ, ਸ਼ਾਸਤਰਾਂ ਦੀ ਬਾਣੀ ਹੈ, ਮੁੱਖ ਬਾਣੀ ਹੈ, ਮਨ ਬਾਣੀ ਹੈ, ਲੋਕ ਬਾਣੀ ਹੈ, ਬੜੀਆਂ ਬਾਣੀਆਂ ਨੇ। ਕਿਹੜੀ ਬਾਣੀ ਨੂੰ ਗਾਇਨ ਕਰਨਾ? ਹਜ਼ੂਰ ਬਚਨ ਕਰਦੇ ਨੇ, ਨਹੀਂ ਭਾਈ ਉਹ ਬਾਣੀਆਂ ਤਾਰਨ ਵਾਲੀਆਂ ਨਹੀਂ, ਉਲਝਾਉਣ ਵਾਲੀਆਂ ਨੇ। ਬਾਣੀ ਤਾਂ ਗਾਵਹੁ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਜਿੰਨੇ ਵੀ ਦੁਨੀਆਂ ਦੇ ਅੰਦਰ ਧਾਰਮਿਕ ਗ੍ਰੰਥ ਨੇ, ਜਿੰਨੇ ਵੇਦ ਨੇ, ਜਿੰਨੇ ਸ਼ਾਸਤਰ ਨੇ, ਜਿੰਨੇ ਪੁਰਾਣ ਨੇ, ਜਿੰਨੇ ਕੁਰਾਨ ਨੇ, ਜਿੰਨੇ ਵੀ ਧਰਮ ਗ੍ਰੰਥ ਨੇ, ਇਹ ਸਾਰੀਆਂ ਬਾਣੀਆਂ ਸਿਰ ਬਾਣੀ ਹੈ। ਇਹ ਸੱਚ ਕੀ ਬਾਣੀ, ਅਕਾਲੀ ਬਾਣੀ, ਦਰਗਾਹੀ ਬਾਣੀ ਹੈ ਭਾਈ, ਇਹ ਬਾਣੀਆਂ ਸਿਰ ਬਾਣੀ ਹੈ। ਇਹ ਸੱਚ ਦੀ ਬਾਣੀ ਹੈ, ਸੱਚ ਸਰੂਪ ਗੁਰਬਾਣੀ ਹੈ, ਸੱਚ ਨਾਲ ਮਿਲਾ ਦੇਣ ਵਾਲੀ ਗੁਰਬਾਣੀ ਹੈ ਅਤੇ ਸੱਚ ਸਰੂਪ ਕਰ ਦੇਣ ਵਾਲੀ ਗੁਰਬਾਣੀ ਹੈ। ਜਿਨ੍ਹਾਂ ਨੇ ਇਸ ਅੰਮ੍ਰਿਤਮਈ ਗੁਰਬਾਣੀ ਨੂੰ ਹਿਰਦੇ ਦੇ ਪਿਆਰ ਕਰਕੇ ਪੜ੍ਹਿਆ, ਹਿਰਦੇ ਦੇ ਅੰਦਰ ਵਸਾਇਆ ਨਾ, ਸੱਚ ਸਰੂਪ ਪਰਮੇਸ਼ਰ ਜੀ ਦਾ ਸਰੂਪ ਤਿੰਨਾਂ ਨੂੰ ਇਸ ਬਾਣੀ ਨੇ ਕਰ ਦਿੱਤਾ ਹੈ, ਇਸ ਨਾਮ ਨੇ ਕਰ ਦਿੱਤਾ ਹੈ, ਮੂਲ ਮੰਤਰ ਨੇ ਕਰ ਦਿੱਤਾ ਹੈ, ਗੁਰ ਮੰਤਰ ਨੇ ਕਰ ਦਿੱਤਾ ਹੈ, ਜਪਜੀ ਸਾਹਿਬ ਜੀ ਨੇ ਕਰ ਦਿੱਤਾ ਹੈ, ਸੁਖਮਨੀ ਸਾਹਿਬ ਜੀ ਨੇ ਕਰ ਦਿੱਤਾ ਹੈ। ਜਿਸ ਕਿਸੇ ਨੇ ਜਿਹੜੀ ਕਿਹੜੀ ਵੀ ਗੁਰਬਾਣੀ ਪੜ੍ਹੀ ਹੈ ਨਾ, ਉਸ ਗੁਰਬਾਣੀ ਨੇ, ਉਸ ਸਿਮਰਨ ਨੇ, ਉਸ ਨਾਮ ਨੇ, ਉਸ ਗੁਰ ਸ਼ਬਦ ਨੇ, ਉਸ ਮੂਲ ਮੰਤਰ ਨੇ, ਉਸ ਗੁਰ ਮੰਤਰ ਨੇ, ਜਿਨ ਹਰ ਜਪਿਆ ਸੇ ਹਰ ਹੋਏ। ਨਾਮ ਦੁਆਰਾ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪਿਆ ਨਾ, ਉਹ ਹਰੀ ਪਰਮੇਸ਼ਰ ਜੀ ਦਾ ਸਰੂਪ ਹੀ ਹੋ ਗਏ। ਇਹ ਸਤਿਗੁਰਾਂ ਜੀ ਦੀ ਵਿਲੱਖਣਤਾ ਹੈ, ਪਰਮੇਸ਼ਰ ਸਰੂਪ ਹੁੰਦਿਆਂ ਹੋਇਆਂ ਵੀ ਭਨ ਮਥੁਰਾ ਕੁਛ ਭੇਦ ਨਹੀਂ, ਗੁਰ ਅਰਜੁਨ ਪ੍ਰਤੱਖ ਹਰ। ਪ੍ਰਤੱਖ ਰੱਬ ਹੁੰਦਿਆਂ ਵੀ ਕਿਧਰੇ ਆਪਣਾ ਨਾਮ ਨਹੀਂ ਜਪਾਇਆ। ਜੇ ਕਿਧਰੇ ਸਤਿਗੁਰੂ ਜੀ ਨੇ ਰੱਬ ਰੂਪ ਹੁੰਦਿਆਂ ਆਪਣਾ ਨਾਮ ਜਪਾਇਆ ਹੁੰਦਾ ਨਾ, ਤੇ ਸੰਸਾਰ ਨੇ ਦੇਵਤਿਆਂ ਦੇ ਨਾਲੋਂ ਸਤਿਗੁਰੂ ਜੀ ਦੀ ਵਿਲੱਖਣਤਾ ਦੀ ਪਛਾਣ ਨਹੀਂ ਸੀ ਕਰ ਸਕਣੀ। ਮਨ ਵਿੱਚ ਇਹੋ ਵਿਚਾਰ ਰਹਿਣਾ ਸੀ, ਦੇਵਤੇ ਆਏ ਤੇ ਆਪਣਾ ਨਾਮ ਜਪਾਇਆ, ਗੁਰੂ ਸਾਹਿਬ ਜੀ ਆਏ ਤੇ ਆਪਣਾ ਨਾਮ ਜਪਾਇਆ, ਫਿਰ ਫਰਕ ਕੀ ਹੋਇਆ? ਇਹ ਸਤਿਗੁਰੂ ਜੀ ਦੀ ਵਿਲੱਖਣਤਾ ਹੈ। ਪਰਮ ਪੁਰਖ ਪਰਮੇਸ਼ਰ ਜੀ ਦੇ ਸਰਗੁਣ ਸਰੂਪ ਹੁੰਦਿਆਂ ਵੀ ਕਿਧਰੇ ਇਹ ਨਹੀਂ ਕਿਹਾ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਿ ਮੇਰਾ ਨਾਮ ਨਾਨਕ ਨਾਨਕ ਜਪੋ। ਕਿਧਰੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਇਹ ਨਹੀਂ ਕਿਹਾ ਕਿ ਸਾਡਾ ਨਾਮ ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ ਜਪੋ। ਦਸਾਂ ਪਾਤਸ਼ਾਹੀਆਂ ਨੇ ਕਿਧਰੇ ਵੀ ਇਹ ਨਹੀਂ ਕਿਹਾ ਕਿ ਸਾਡਾ ਨਾਮ ਜਪੋ, ਨਾਮ ਪਰਮੇਸ਼ਰ ਜੀ ਦਾ ਜਪਾਇਆ ਹੈ। ਬਚਨ ਕੀਤੇ ਨੇ ਪੂਜਹੁ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਤਾਂ ਸਾਧ ਸੰਗਤ ਜੀ ਉਹ ਓਅੰਕਾਰ ਦੇ ਨਾਲ ਪਹਿਲਾਂ ਏਕਾ ਲਾ ਦਿੱਤਾ, ਜੋ ਅਦੁੱਤੀ ਬ੍ਰਹਮ ਹੈ, ਸੁਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ, ਜੋ ਪਰਮੇਸ਼ਰ ਜੀ ਉਚਾਰਨੇ ਮਾਤਰ ਸੇ ਰੱਖਿਆ ਕਰਨ ਵਾਲੇ ਸਰਬ ਦੇ ਪ੍ਰਕਾਸ਼ਕ ਰੂਪ ਨੇ, ਤਿਸ ਦੇ ਨਾਮ ਨੂੰ ਜਪਣਾ। ਇਸ ਪ੍ਰਕਾਰ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਨਾਮ ਜਪਾਇਆ, ਛੇਵੇਂ ਜਾਮੇ ਵਿੱਚ ਗੁਰਬਾਣੀ ਦਾ ਪ੍ਰਚਾਰ ਕੀਤਾ, ਵਾਰਾਂ ਤੇ ਧੁਨਾਂ ਚੜਾਈਆਂ। ਸਾਧ ਸੰਗਤ ਜੀ ਸੱਤਵਾਂ ਜਾਮਾ ਸਤਿਗੁਰੂ ਸ੍ਰੀ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਗੁਰਬਾਣੀ ਦਾ ਇੰਨਾ ਜ਼ਿਆਦਾ ਅਦਬ ਰੱਖਿਆ, ਸੰਗਤ ਕੀਰਤਨ ਕਰਦੀ ਆ ਰਹੀ ਹੈ, ਆਪ ਜੀ ਪਲੰਗੇ ਦੇ ਉੱਪਰ ਵਿਰਾਜੇ ਹੋਏ ਨੇ, ਕਾਲੀ ਦਾ ਨਾਲ ਛਾਲ ਮਾਰ ਕੇ ਪਲੰਗੇ ਤੋਂ ਉੱਠੇ ਨੇ। ਸਤਿਗੁਰੂ ਸਾਹਿਬ ਜੀਆਂ ਦਾ ਪਵਿੱਤਰ ਜਾਨੂ, ਪਵਿੱਤਰ ਗੋਡਾ ਮੰਜੇ ਦੀ ਬਾਹੀ ਦੇ ਨਾਲ ਵੱਜਾ, ਗੋਡੇ ਤੋਂ ਮਾਸ ਛਿਲਿਆ ਗਿਆ, ਪਵਿੱਤਰ ਲਹੂ ਵਗਣ ਲੱਗਾ, ਜ਼ਖਮ ਹੋ ਗਿਆ। ਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇੰਨੀ ਜਲਦਬਾਜ਼ੀ, ਇੰਨੀ ਛੇਤੀ, ਇੰਨੀ ਕਾਹਲੀ ਕਰਨੇ ਦੀ ਕੀ ਜ਼ਰੂਰਤ ਸੀ? ਆਰਾਮ ਦੇ ਨਾਲ, ਸਹਿਜ ਦੇ ਨਾਲ ਉੱਠਦੇ। ਅਤੇ ਆਪ ਜੀਆਂ ਨੇ ਬਚਨ ਕੀਤਾ, ਭਾਈ ਗੁਰਬਾਣੀ ਦਾ ਅਦਬ ਰੱਖਣਾ ਜ਼ਰੂਰੀ ਹੈ। ਗੁਰਬਾਣੀ ਦਾ ਕੀਰਤਨ ਹੁੰਦਾ ਹੋਵੇ, ਅਸੀਂ ਪਲੰਗੇ 'ਤੇ ਬਿਰਾਜੇ ਹੋਈਏ, ਇਹ ਗੁਰਬਾਣੀ ਦੇ ਕੀਰਤਨ ਦਾ ਅਦਬ ਨਹੀਂ। ਮਹਾਰਾਜ ਗੁਰਬਾਣੀ ਵੀ ਤਾਂ ਆਪ ਜੀ ਦਾ ਹੀ ਸਰੂਪ ਨਾ, ਅਤੇ ਆਪ ਜੀ ਦਾ ਹੀ ਸਰੂਪ ਹੋਣੇ ਕਰਕੇ ਆਪ 'ਤੇ ਸਹਿਜ ਨਾਲ ਉੱਠ ਸਕਦੇ ਸੀ। ਅਤੇ ਮਹਾਰਾਜ ਜੀਆਂ ਨੇ ਬਚਨ ਕੀਤਾ, ਜੇਕਰ ਗੁਰਬਾਣੀ ਦਾ ਅਦਬ ਅਸੀਂ ਆਪ ਨਹੀਂ ਕਰਾਂਗੇ ਅਤੇ ਆਪਣੇ ਆ ਗੁਰਸਿੱਖਾਂ ਨੂੰ ਅਦਬ ਕਿਵੇਂ ਸਿਖਾਵਾਂਗੇ? ਰਾਮ ਰਾਏ ਜੀ ਨੇ ਔਰੰਗਜ਼ੇਬ ਦੇ ਦਰਬਾਰ ਵਿੱਚ ਗੁਰਬਾਣੀ ਦੀ ਪੰਕਤੀ ਦਾ ਅੱਖਾ ਅੱਧਾ ਅੱਖਰ ਹੀ ਜ਼ੁਬਾਨੀ ਰੂਪ ਵਿੱਚ ਬਦਲਿਆ ਸੀ ਨਾ, ਮਿੱਟੀ ਮੁਸਲਮਾਨ ਕੀ ਨੂੰ ਮਿੱਟੀ ਬੇਈਮਾਨ ਕੀ ਆਖਿਆ ਸੀ। ਸਤਿਗੁਰੂ ਜੀ ਨੇ ਇੰਨਾ ਅਦਬ ਗੁਰਬਾਣੀ ਦਾ ਰੱਖਿਆ, ਭਾਵੇਂ ਸਤਿਗੁਰੂ ਜੀ ਦਾ ਵੱਡਾ ਸਪੁੱਤਰ ਸੀ, ਬੇਅੰਤ ਸ਼ਕਤੀਆਂ ਦਾ ਮਾਲਕ ਸੀ, ਸਤਿਗੁਰੂ ਜੀ ਦਾ ਆਗਿਆਕਾਰ ਸੀ, ਗੁਰਬਾਣੀ ਦਾ ਅੱਧਾ ਅੱਖਰ ਜ਼ੁਬਾਨੀ ਬਦਲਿਆ ਅਤੇ ਬਚਨ ਕਰ ਦਿੱਤਾ, ਸਾਡੇ ਮੱਥੇ ਨਾ ਲੱਗੇ,
ਰਾਮ ਰਾਏ ਦਾ ਜਿੱਧਰ ਮੁੱਖ ਉੱਧਰ ਹੀ ਚੱਲਿਆ ਜਾਵੇ, ਸਾਡਾ ਕੋਈ ਸਿੱਖ ਤੇ ਸਾਡੀ ਸੰਗਤ ਵੀ ਇਸ ਨੂੰ ਮੱਥੇ ਨਾ ਲਾਵੇ। ਸਾਧ ਸੰਗਤ ਜੀ, ਸਤਿਗੁਰਾਂ ਨੇ ਫਿਰ ਬਚਨ ਕੀਤੇ ਨੇ, ਜਿਨ ਭੈ ਅਦਬ ਨਾ ਬਾਣੀ ਧਾਰਾ ਜਾਣਹੂ ਸੋ ਸਿੱਖ ਨਹੀਂ ਹਮਾਰਾ। ਤੇ ਜਿਹੜਾ ਗੁਰਬਾਣੀ ਦਾ ਅਦਬ ਕਰਦਾ ਨਾ, ਜੋ ਸਿੱਖ ਗੁਰਬਾਣੀ ਭੈ ਕਰੈ ਬਿਨ ਪ੍ਰਿਆਸ ਭਵ ਸਾਗਰ ਤਰੈ। ਤੇ ਜਿਸ ਵੇਲੇ ਸਾਧ ਸੰਗਤ ਜੀ, ਔਰੰਗਜ਼ੇਬ ਨੇ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀਆਂ ਦੇ ਦਰਸ਼ਨਾਂ ਦੀ ਇੱਛਾ ਪ੍ਰਗਟ ਕੀਤੀ ਸੀ ਨਾ, ਤੇ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦਾ ਸ਼ਬਦ ਲਿਖ ਕੇ ਭੇਜਿਆ ਸੀ, ਔਰੰਗਜ਼ੇਬ ਇਸ ਗੁਰਬਾਣੀ ਦੇ ਸ਼ਬਦ ਦੇ ਵਿੱਚੋਂ ਸਾਡਾ ਦੀਦਾਰ ਕਰ, ਗੁਰਬਾਣੀ ਦਾ ਸ਼ਬਦ ਹੀ ਸਾਡਾ ਵਾਸਤਵ ਰੂਪ ਹੈ, ਜੋ ਪਿਤਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਜੋ ਵੱਡਿਆਂ ਸਤਿਗੁਰਾਂ ਦੇ ਬਚਨ ਨੇ ਨਾ, ਨੌਰੰਗੇ ਨੂੰ ਨਾ ਦਰਸ਼ਨ ਦੇਣਾ ਤੇ ਨਾ ਤਿਸ ਦਾ ਦਰਸ਼ਨ ਲੈਣਾ, ਪਰ ਤਖ ਦਰਸ਼ਨ ਤੇ ਤੈਨੂੰ ਨਹੀਂ ਦੇਵਾਂਗੇ, ਪਰ ਇਹ ਗੁਰੂ ਘਰ ਹੈ, ਜਿਹੜਾ ਸ਼ਰਨ ਵਿੱਚ ਆ ਜਾਂਦਾ, ਕੰਠ ਲਾਇਆ ਜਾਂਦਾ, ਸ਼ਰਨ ਆਇਆ ਜਾਣ ਕੇ ਵਾਸਤਵ ਸਰੂਪ ਦੇ ਦਰਸ਼ਨ ਕਰਾਉਂਦੇ ਹਾਂ, ਗੁਰ ਸ਼ਬਦ ਦੇ ਦਰਸ਼ਨ ਕਰ ਲੈ। ਧੰਨ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਜੋ ਆਪ ਨਿਰੰਕਾਰ ਜੀ ਦੀ ਬੰਦਗੀ ਕਰਦਿਆਂ ਕਰਦਿਆਂ ਇਹ ਬਿਦ ਕਰ ਤਪੱਸਿਆ ਭਇਓ ਦੁਆਤੇ ਏਕ ਰੂਪ ਹੋਇ ਗਇਓ, ਨਿਰੰਕਾਰ ਜੀਆਂ ਦਾ ਹੀ ਸਰੂਪ ਹੋ ਗਏ। ਤੇ ਸਾਧ ਸੰਗਤ ਜੀ, ਫਿਰ ਗੁਰ ਪਰਮੇਸ਼ਰ ਹੋ ਕਰਕੇ ਸ੍ਰਿਸ਼ਟੀ ਨੂੰ ਤਾਰਿਆ, ਦੁਨੀਆਂ ਨੂੰ ਤਾਰਿਆ, ਮਨੁੱਖਤਾ ਨੂੰ ਤਾਰਿਆ, ਜ਼ਾਲਮਾਂ ਜਰਵਾਣਿਆਂ ਨੂੰ ਸੋਧਿਆ, ਧਰਤੀ ਤੋਂ ਪਾਪਾਂ ਦੇ ਭਾਰ ਨੂੰ ਹੌਲਿਆ ਕੀਤਾ ਹੈ, ਤੇ ਨਾਮ ਬਾਣੀ ਦੇ ਨਾਲ ਜੋੜ ਕਰਕੇ ਆਪਣਾ ਪੰਥ ਸੰਤ ਸਿਪਾਹੀਆਂ ਦਾ ਪੰਥ ਧਰਤੀ ਦੇ ਉੱਪਰ ਸੰਸਾਰ ਦੇ ਵਿੱਚ ਸਾਧ ਸੰਗਤ ਜੀ ਪ੍ਰਗਟ ਕਰਨਾ ਕੀਤਾ ਹੈ। 22 ਲੱਖ ਫੌਜ ਦਾ ਮਾਲਕ ਹੈ ਔਰੰਗਜ਼ੇਬ, ਪਹਾੜੀ ਰਾਜੇ। ਇਸੇ ਪ੍ਰਕਾਰ ਸਾਧ ਸੰਗਤ ਜੀ, ਸਾਰੇ ਭਾਰਤ ਵਰਸ਼ ਦੀਆਂ ਫੌਜਾਂ ਤੇ ਪੜ੍ਹ ਕੇ ਦੇਖ ਲਓ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਨੂੰ, ਬਲਖ ਬੁਖਾਰੇ ਦੀਆਂ ਫੌਜਾਂ, ਕਾਬਲ ਕੰਧਾਰ ਦੀਆਂ ਫੌਜਾਂ, ਉਦੋਂ ਫਾਰਸ ਕਿਹਾ ਜਾਂਦਾ ਸੀ, ਅੱਜ ਫਰਾਂਸ ਕਿਹਾ ਜਾਂਦਾ, ਫਰਾਂਸ ਦੀਆਂ ਫੌਜਾਂ। ਇਸੇ ਪ੍ਰਕਾਰ ਤੁਰਕਿਸਤਾਨ ਦੀਆਂ ਫੌਜਾਂ, ਕਹਿ ਲਈਏ ਇਰਾਕ ਦੀਆਂ ਫੌਜਾਂ, ਕਿੰਨਿਆਂ ਦੇਸ਼ਾਂ ਦੀਆਂ ਫੌਜਾਂ ਨੇ ਆ ਕੇ ਘੇਰਾ ਪਾਇਆ। ਸਤਿਗੁਰੂ ਜੀ ਨੂੰ ਝੁਕਾਉਣਾ ਹੈ, ਈਨ ਮਨਾਉਣੀ ਹੈ, ਗ੍ਰਿਫਤਾਰ ਕਰਨਾ ਜਾਂ ਸ਼ਹੀਦ ਕਰ ਲੈਣਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਕੋਈ ਵਾਲ ਵਿੰਗਾ ਨਾ ਕਰ ਸਕਿਆ, ਨਾ ਝੁਕਾ ਸਕੇ, ਨਾ ਗ੍ਰਿਫਤਾਰ ਕਰ ਸਕੇ। ਸਾਧ ਸੰਗਤ ਜੀ, ਕੋਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਦੁਨੀਆਂ ਦੀ ਵੱਡੀ ਤੋਂ ਵੱਡੀ ਸ਼ਕਤੀ ਝੁਕਾ ਨਹੀਂ ਸਕੀ, ਪਰ ਇੱਕੋ ਇੱਕ ਸ਼ਕਤੀ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ, ਜਿਸ ਦੇ ਅੱਗੇ ਬਾ ਅਦਬ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨਤਮਸਤਕ ਹੁੰਦੇ ਨੇ, ਆਪ ਮਸਤਕ ਟੇਕਦੇ ਨੇ, 5 ਪੈਸੇ ਨਾਰੀਅਲ ਰੱਖ ਕੇ 5 ਪਰਿਕਰਮਾ ਕਰਕੇ ਮੱਥਾ ਟੇਕ ਕੇ ਬਚਨ ਕਰਦੇ ਨੇ। ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਮਹਾਰਾਜ, ਗੁਰੂ ਕਿਹੋ ਜਿਹਾ ਮੰਨਣਾ ਹੈ? ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਹਾਜ਼ਰ ਨਾਜ਼ਰ ਪ੍ਰਤੱਖ ਗੁਰਾਂ ਦੀ ਦੇਹ, ਗੁਰਾਂ ਦਾ ਸਰੀਰ ਮੰਨਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ। ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ ਲੇਹ, ਜਿਹੜਾ ਪਾਰ ਬ੍ਰਹਮ ਪਰਮੇਸ਼ਰ ਜੀ ਨੂੰ ਮਿਲਣਾ ਚਾਹੁੰਦਾ ਨਾ, ਗੁਰ ਸ਼ਬਦ ਦੀ ਖੋਜ ਕਰੇ, ਗੁਰ ਸ਼ਬਦ ਦੀ ਵਿਚਾਰ ਹਿਰਦੇ ਵਿੱਚ ਕਰੇ, ਪਾਰ ਬ੍ਰਹਮ ਪਰਮੇਸ਼ਰ ਜੀ ਦੀ ਪ੍ਰਾਪਤੀ ਹੋ ਜਾਵੇਗੀ। ਐਸੇ ਨੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦੇ ਸਨਮੁਖ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਪਾਵਨ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਵਿਖੇ ਗੁਰਤਾ ਗੱਦੀ ਅਰਪਣ ਕਰਕੇ ਨਤਮਸਤਕ ਹੁੰਦੇ ਨੇ। ਐਸੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਮਹਿਮਾ ਕਹੀ ਨਹੀਂ ਜਾ ਸਕਦੀ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਵਿਚਾਰਿਆ ਜੋ ਅੱਜ ਦਾ ਦੇਣਾ ਹੈ ਨਾ, ਹੁਣ ਸੰਖੇਪ ਵਿਚਾਰ ਅੱਜ ਦੇ ਦਿਹਾੜੇ ਦੀ ਕਰੀਏ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਾਸ ਰਾਗੀ ਸਿੰਘਾਂ ਨੇ, ਰਾਗੀ ਸਿੱਖਾਂ ਨੇ, ਕਹਿਣਾ ਕਰੀਏ ਕੀਰਤਨੀਆਂ ਨੇ, ਜਿਸ ਵੇਲੇ ਕੀਰਤਨ ਕੀਤਾ ਨਾ, ਉਹ ਸ਼ਬਦ ਗੁਰਬਾਣੀ ਦਾ ਨਹੀਂ ਸੀ, ਸ਼ਬਦ ਕਿਸੇ ਹੋਰ ਦਾ ਰਚਿਆ ਸੀ, ਪਦ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਨਾਮ ਨਾਨਕ ਲਿਖਿਆ ਹੋਇਆ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਗੁਰੂ ਕੇ ਕੀਰਤਨੀਓ ਗੁਰੂ ਕੀ ਬਾਣੀ ਕਾ ਕੀਰਤਨ ਕਰਿਆ ਕਰੋ, ਇਹ ਬਾਣੀ ਗੁਰੂ ਕੀ ਨਹੀਂ। ਤੇ ਇਸ ਵੇਲੇ ਰਾਗੀ ਸਿੰਘ ਵੀ ਬੜੇ ਹੈਰਾਨ ਹੋਏ, ਮਹਾਰਾਜ ਇਸ ਦੇ ਵਿੱਚ ਪਦ ਤੇ ਨਾਨਕ ਨਾਮ ਆਇਆ ਹੈ, ਅਸੀਂ ਪਛਾਣ ਨਹੀਂ ਕਰ ਸਕੇ। ਸੰਗਤਾਂ ਨੇ ਬੇਨਤੀ ਕੀਤੀ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ ਮੁਖੀ ਸਿੱਖਾਂ ਨੂੰ, ਫਿਰ ਸਾਰਿਆਂ ਨੇ ਗੁਰੂ ਕੇ ਕੀਰਤਨੀਆਂ ਸਮੇਤ ਗੁਰੂ ਕੇ ਚਰਣਾਂ ਵਿਖੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀ ਸਰੀਰ ਕਰਕੇ ਮੌਜੂਦ ਹੋ, ਆਪ ਜੀ ਦੇ ਵੱਡੇ ਭਰਾਤਾ ਪ੍ਰਿਥੀ ਚੰਦ ਜੀ ਦਾ ਸਪੁੱਤਰ ਮਿਹਰਵਾਨ
ਇਸ ਪ੍ਰਕਾਰ ਆਪਣੀ ਕਵਿਤਾ ਰਚਦਾ ਹੈ ਤੇ ਵਿੱਚ ਨਾਨਕ ਨਾਮ ਲਿਖ ਦਿੰਦਾ ਗੁਰੂ ਸਦਵਾਉਣ ਵਾਸਤੇ ਕਿ ਜੇ ਸਤਿਗੁਰੂ ਜੀ ਨੇ ਗੁਰਬਾਣੀ ਰਚੀ ਹੈ ਤੇ ਮੈਂ ਵੀ ਗੁਰਬਾਣੀ ਰਚੀਏ। ਉਹ ਗੁਰਤਾ ਗੱਦੀ ਦਾ ਅਧਿਕਾਰੀ ਬਣਨਾ, ਵਾਰਸ ਬਣਨਾ ਚਾਹੁੰਦਾ, ਮਾਲਕ ਬਣਨਾ ਚਾਹੁੰਦਾ। ਮਹਾਰਾਜ ਆਪ ਜੀ ਸਰੀਰ ਕਰਕੇ ਮੌਜੂਦ ਹੋ, ਗੁਰਬਾਣੀ ਦੇ ਵਿੱਚ ਰਲ ਪੈਣ ਲੱਗ ਗਿਆ, ਮਿਲਾਵਟਾਂ ਹੋਣ ਲੱਗ ਗਈਆਂ ਸ਼ਬਦਾਂ ਦੇ ਵਿੱਚ, ਇਸ ਪ੍ਰਕਾਰ ਕੱਚੀ ਬਾਣੀ ਰਲਣੀ ਸ਼ੁਰੂ ਹੋ ਗਈ। ਮਹਾਰਾਜ ਸੱਚੇ ਪਾਤਸ਼ਾਹ ਜੀ ਸਮਾਂ ਪਾ ਕਰਕੇ ਤਾਂ ਫਿਰ ਸੱਚੀ ਬਾਣੀ ਅਤੇ ਕੱਚੀ ਬਾਣੀ ਵਿਚਾਰੀ ਨਹੀਂ ਜਾ ਸਕੇਗੀ, ਸਾਰੀ ਰਲਗੱਡ ਨਾ ਹੋ ਜਾਵੇ। ਮਹਾਰਾਜ ਕੋਈ ਵੱਡਾ ਭਾਰੀ ਉੱਦਮ ਉਪਰਾਲਾ ਕਰੋ, ਸੱਚ ਕੀ ਬਾਣੀ ਜਿਹੜੀ ਏ, ਸੱਚੀ ਬਾਣੀ ਜਿਹੜੀ ਏ, ਕੱਚੀ ਬਾਣੀ ਦੇ ਨਾਲੋਂ ਨਿਖੇੜ ਦੇਣਾ ਕਰੋ। ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ, ਜਿੱਥੇ ਜਿੱਥੇ ਵੀ ਗੁਰੂ ਨਾਨਕ ਦੇਵ ਸਾਹਿਬ ਜੀ ਗਏ, ਭਾਰਤ ਵਰਸ਼ ਅਤੇ ਭਾਰਤ ਵਰਸ਼ ਤੋਂ ਬਾਅਦ ਬਾਹਰ ਬਾਕੀ ਦੇ ਦੇਸ਼ਾਂ ਵਿੱਚ ਵੀ ਜਿੱਥੇ ਜਿੱਥੇ ਗੁਰੂ ਨਾਨਕ ਦੇਵ ਸਾਹਿਬ ਜੀ ਵਿਚਰੇ ਨੇ ਨਾ, ਸਭ ਜਗ੍ਹਾ 'ਤੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹੁਕਮਨਾਮੇ ਲਿਖ ਕਰਕੇ ਭੇਜ ਦਿੱਤੇ ਨੇ। ਭਾਈ ਜਿਹੜੇ ਜਿਹੜੇ ਸਿੱਖਾਂ ਨੂੰ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ, ਉਹਨਾਂ ਦੀ ਵੰਸ਼ ਦੇ ਕੋਲ ਸਤਿਗੁਰੂ ਜੀ ਦੇ ਸ਼ਬਦ ਲਿਖੇ ਹੋਏ ਸਾਂਭੇ ਨੇ ਨਾ, ਉਹਨਾਂ ਸ਼ਬਦਾਂ ਨੂੰ ਲੈ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਆਓ। ਤੁਹਾਡੇ ਕੋਲੋਂ ਇਹ ਸ਼ਬਦ ਲਏ ਨਹੀਂ ਜਾਣਗੇ, ਇਹਨਾਂ ਦਾ ਉਤਾਰਾ ਕਰਕੇ ਇਹ ਗੁਰ ਸ਼ਬਦ ਫਿਰ ਤੁਹਾਨੂੰ ਸੌਂਪ ਦਿੱਤੇ ਜਾਣਗੇ। ਗੁਰੂ ਕੀਆਂ ਬਖਸ਼ਿਸ਼ਾਂ ਤੁਹਾਡੇ ਕੋਲ ਹੀ ਰਹਿਣਗੀਆਂ, ਸਾਰੇ ਸ਼ਬਦ ਲੈ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜੋ। ਇਸੇ ਪ੍ਰਕਾਰ ਜਿੱਥੇ ਜਿੱਥੇ ਗੁਰਬਾਣੀ ਦੀ ਸ਼ਬਦਾਂ ਦੀ ਦੱਸ ਪਾਈ ਸਤਿਗੁਰੂ ਜੀ ਨੇ ਹੁਕਮਨਾਮੇ ਭੇਜੇ, ਇਸੇ ਪ੍ਰਕਾਰ ਪਤਾ ਲੱਗਾ ਗੁਰਬਾਣੀ ਦੀਆਂ ਦੋ ਪੋਥੀਆਂ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਵੱਡੇ ਸਪੁੱਤਰ ਜੋ ਬਾਬਾ ਮੋਹਨ ਜੀ ਨੇ, ਉਹਨਾਂ ਦੇ ਸਪੁੱਤਰ ਬਾਬਾ ਸੰਸ ਰਾਮ ਜੀ ਨੇ ਲਿਖੀਆਂ ਨੇ, ਉਹ ਗੁਰਬਾਣੀ ਦੀਆਂ ਦੋਵੇਂ ਪੋਥੀਆਂ ਜਿਨ੍ਹਾਂ ਵਿੱਚ ਵੱਡਿਆ ਸਤਿਗੁਰਾਂ ਦੀ ਗੁਰਬਾਣੀ ਬਾਬਾ ਮੋਹਨ ਜੀ ਦੇ ਪਾਸ ਹੈ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਵੱਡਾ ਯਤਨ ਕਰਕੇ ਆਪ ਸ੍ਰੀ ਗੋਇੰਦਵਾਲ ਸਾਹਿਬ ਗਏ, ਬਾਬਾ ਮੋਹਨ ਜੀ ਦੇ ਪਾਸੋਂ ਗੁਰਬਾਣੀ ਦੀਆਂ ਪੋਥੀਆਂ ਲੈ ਕਰਕੇ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜੇ ਨੇ। ਪਾਲਕੀ ਸਾਹਿਬ ਜੀ ਦੇ ਅੰਦਰ ਪੋਥੀਆਂ ਸੁਭਾਏਮਾਨ ਕੀਤੀਆਂ ਨੇ। ਨੰਗੇ ਚਰਨੀ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੋਇੰਦਵਾਲ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਚੱਲਦਿਆਂ ਹੋਇਆਂ ਅਤੇ ਆਪ ਗੁਰਬਾਣੀ ਦੀਆਂ ਪੋਥੀਆਂ 'ਤੇ ਚੌਰ ਕਰਦਿਆਂ ਹੋਇਆਂ ਪਾਲਕੀ ਸਾਹਿਬ ਜੀ ਦੇ ਅੰਦਰ ਪੋਥੀਆਂ ਸਜਾਈਆਂ ਨੇ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜੇ ਨੇ। ਜੋ ਦੁੱਖ ਭੰਜਨੀ ਬੇਰੀ ਦੇ ਪਾਸ 68 ਘਾਟ ਥੜਾ ਸਾਹਿਬ ਅਸਥਾਨ ਮੌਜੂਦ ਹੈ ਨਾ, ਇਸ 68 ਘਾਟ ਥੜਾ ਸਾਹਿਬ ਦੇ ਉੱਪਰ ਪੋਥੀਆਂ ਨੂੰ ਸਤਿਗੁਰੂ ਜੀ ਨੇ ਸੁਭਾਏਮਾਨ ਕੀਤਾ ਅਤੇ ਬਾਬਾ ਬੁੱਢਾ ਸਾਹਿਬ ਜੀਆਂ ਦੇ ਤਾਂ ਹੀ ਬਚਨ ਕਰਨਾ ਕੀਤਾ, ਭਾਈ ਬੁੱਢਾ ਜੀ ਚਾਰ ਪਹਿਰ ਗੁਰਬਾਣੀ ਦਾ ਅਖੰਡ ਕੀਰਤਨ ਗੁਰਬਾਣੀ ਦੀਆਂ ਪੋਥੀਆਂ ਦੇ ਪਾਸ ਹੁੰਦਾ ਰਹੇ, ਸਾਰੀ ਰਾਤ ਆਪ ਵੀ ਜਾਗਦੇ ਰਹਿਣਾ, ਗੁਰਸਿੱਖ ਗੁਰਬਾਣੀ ਦਾ ਕੀਰਤਨ

ਕਰਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੀ ਇਹ ਸੇਵਾ ਲਈ, ਚਾਰ ਪਹਿਰ ਸਾਰੀ ਰਾਤਰੀ ਇੱਥੇ ਦੀਵਾਨ ਸਜਿਆ ਰਿਹਾ, ਬਾਬਾ ਬੁੱਢਾ ਸਾਹਿਬ ਜੀ ਸੰਗਤਾਂ ਦੇ ਵਿੱਚ ਸਜੇ ਰਹੇ, ਗੁਰਬਾਣੀ ਦਾ ਕੀਰਤਨ ਹੁੰਦਾ ਰਿਹਾ, ਸਤਿਗੁਰੂ ਸੱਚੇ ਇਸ਼ਨਾਨ ਕਰਕੇ ਅੰਮ੍ਰਿਤ ਸਰੋਵਰ ਦੇ ਵਿੱਚੋਂ ਸੱਚ ਖੜ ਕੇ ਆਪ ਗੁਰਬਾਣੀ ਦੀਆਂ ਪੋਥੀਆਂ ਦਿੱਤੀਏ। ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਜੀਆਂ ਦੇ ਤਾਂ ਹੀ ਬਚਨ ਕਰਨਾ ਕੀਤਾ, ਭਾਈ ਗੁਰਦਾਸ ਜੀ ਬਾਬਾ ਬੁੱਢਾ ਜੀ ਐਸੇ ਸਥਾਨ ਦੀ ਚੋਣ ਕਰੋ, ਗੁਰਬਾਣੀ ਦੀਆਂ ਸਾਰੀਆਂ ਪੋਥੀਆਂ ਦੀ ਜਿਹੜੀ ਗੁਰਬਾਣੀ ਹੈ ਨਾ, ਇੱਕ ਗ੍ਰੰਥ ਸਾਹਿਬ ਜੀਆਂ ਦੇ ਸਰੂਪ ਦੇ ਵਿੱਚ ਲਿਖਵਾਈ ਜਾਵੇ। ਬੇਨਤੀ ਕੀਤੀ ਹੈ ਸੱਚੇ ਪਾਤਸ਼ਾਹ ਆਪ ਜੀ ਪਰਮ ਪੁਰਖ ਪਰਮੇਸ਼ਰ ਜੀਆਂ ਦਾ ਸਰਗੁਣ ਸਰੂਪ, ਜਿਹੜੀ ਜਗ੍ਹਾ ਆਪ ਜੀ ਨੂੰ ਪਸੰਦ ਆਵੇ ਉਹੀ ਉਹ ਭਲੀ ਹੈ ਮਹਾਰਾਜ, ਜਗ੍ਹਾ ਦੀ ਚੋਣ ਵੀ ਕਿਰਪਾ ਕਰਕੇ ਆਪ ਕਰੋ। ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ 68 ਘਾਟ ਥੜਾ ਸਾਹਿਬ ਤੋਂ ਚੱਲੇ ਨੇ, ਅਤੇ ਜਿੱਥੇ ਅੱਜ ਘੁੱਗ ਵੱਸਦੀ ਆਬਾਦੀ, ਘੁੱਗ ਵੱਸਦਾ ਸ਼ਹਿਰ ਹੈ ਨਾ, ਉਦੋਂ ਜੰਗਲ ਸੀ। ਜੰਗਲ ਵਿੱਚ ਵਿਚਰਦਿਆਂ ਵਿਚਰਦਿਆਂ ਜਿੱਥੇ ਬਾਬੇ ਸ਼ਹੀਦਾਂ ਦੇ ਕੋਲ, ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀਆਂ ਦੇ ਸ਼ਹੀਦ ਮੁੰਗੇ ਦੇ ਕੋਲ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਨਾਮ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਹੈ ਨਾ, ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਪੁੱਜੇ ਨੇ। ਪਿੱਪਲ ਦੇ ਵੱਡੇ ਵੱਡੇ ਦਰਖਤ ਨੇ, ਬੇਰੀਆਂ ਦੇ ਵੱਡੇ ਵੱਡੇ ਦਰਖਤਾਂ ਦੇ ਝੁੰਡ ਨੇ, ਛਾਇਆ ਇੰਨੀ ਸੰਘਣੀ ਏ ਕਿ ਸੂਰਜ ਦੀ ਕਿਰਨ ਤੱਕ ਵੀ ਧਰਤੀ ਦੇ ਉੱਪਰ ਨਹੀਂ ਪੁੱਜਦੀ, ਸੰਘਣੀ ਛਾਇਆ ਵਾਲੀ ਰਮਣੀਕ ਜਗ੍ਹਾ, ਕੋਲ ਪਾਣੀ ਦਾ ਛੋਟਾ ਜਿਹਾ ਤਲਾਬ ਸਤਿਗੁਰਾਂ ਨੇ ਤੱਕਿਆ ਅਤੇ ਬਚਨ ਕੀਤਾ ਇਹੀ ਉਹ ਭੂਮੀ ਸਵੱਛ ਹੈ, ਇਹੀ ਉਹ ਸਥਾਨ ਸ਼ੁਭ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਜਗ੍ਹਾ ਦੀ ਸਫਾਈ ਕੀਤੀ ਜਾਵੇ। ਭਾਈ ਗੁਰਦਾਸ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਜੀ ਮੁਖੀ ਸਿੱਖਾਂ ਨੇ ਉਸੇ ਵੇਲੇ ਸਿੱਖਾਂ ਦੀਆਂ ਸੇਵਾਵਾਂ ਲਾਈਆਂ, ਸਾਧ ਸੰਗਤ ਜੀ ਥਾਉ ਨੂੰ ਸਾਫ਼ ਕੀਤਾ ਗਿਆ, ਜਲ ਦੇ ਛਿੜਕਾਓ ਕੀਤੇ ਗਏ, ਗੁਲਾਬ ਜਲ ਦੇ ਛਿੜਕਾਓ ਕੀਤੇ ਗਏ। ਸਤਿਗੁਰੂ ਜੀ ਨੇ ਬਚਨ ਕੀਤਾ ਇਹ ਜਿਹੜਾ ਛੋਟਾ ਜਿਹਾ ਤਲਾਬ ਇਸ ਨੂੰ ਸਰੋਵਰ ਬਣਾਇਆ ਜਾਵੇ। ਚਾਰ ਪਹਿਰ ਤੱਕ ਇਸ ਦੀ ਸੇਵਾ ਚੱਲੀ, ਕਾਰ ਸੇਵਾ ਹੋਈ। ਸਤਿਗੁਰੂ ਜੀ ਨੇ ਬਚਨ ਕੀਤਾ ਜਿੰਨੀ ਕੋਈ ਝੋ ਕੱਢੇਗਾ ਓਨੀ ਉਸ ਦੀ ਪਾਪਾਂ ਦੀ ਮੈਲ ਲੱਥ ਜਾਵੇਗੀ। ਗੁਰਸਿੱਖਾਂ ਦੇ ਅੰਦਰ ਉਤਸ਼ਾਹ ਭਰ ਗਿਆ, ਕਾਰ ਸੇਵਾ ਕੀਤੀ, ਚਾਰ ਪਹਿਰ ਸੇਵਾ ਹੋਈ ਅਤੇ ਬਾਬਾ ਬੁੱਢਾ ਸਾਹਿਬ ਜੀ ਦੇ ਤਾਂ ਹੀ ਪੁੱਛਿਆ ਭਾਈ ਬੁੱਢਾ ਜੀ ਇਸ ਸਰੋਵਰ ਦਾ ਨਾਮ ਕੀ ਰੱਖੀਏ, ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਸਰਬ ਕਲਾ ਸਮਰੱਥ ਆਪ, ਆਪ ਵੀ ਪੂਰੇ, ਆਪ ਜੀ ਦੀ ਕਿਰਤ ਵੀ ਪੂਰੀ, ਮਹਾਰਾਜ ਕਿਰਪਾ ਕਰਕੇ ਨਾਮ ਵੀ ਆਪ ਰੱਖੋ। ਤਾਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਨਮਾਨ ਯੋਗ ਜਗਤ ਗੁਰੂ ਪੂਜਨੀਕ ਪਿਤਾ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਦੇ ਨਾਮ 'ਤੇ ਸਰੋਵਰ ਦਾ ਨਾਮ ਰੱਖਿਆ ਰਾਮ ਸਰ, ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਦੇ ਨਾਮ ਤੋਂ ਬਚਨ ਕਰਨਾ ਕੀਤਾ ਇਸ ਸਰੋਵਰ ਵਿੱਚ ਇਸ਼ਨਾਨ ਕਰੋ ਪਾਪ ਲੱਥ ਜਾਣਗੇ। ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਜਿਹੜੇ ਦੂਰ ਦੁਰਾਡੇ ਤੋਂ ਆਉਣ ਵਾਲੇ ਨਿੱਤ ਇਸ਼ਨਾਨ ਨਹੀਂ ਕਰ ਸਕਦੇ ਉਹ ਕੀ ਕਰਨ, ਅਤੇ ਸਤਿਗੁਰਾਂ ਨੇ ਫਿਰ ਸ਼ਬਦ ਉਚਾਰਿਆ ਨਿੱਤ ਪ੍ਰਤ ਨਹਾਵਣ ਰਾਮ ਸਰ ਕੀ ਜੈ, ਝੋਲ ਮਹਾਰਸ ਅੰਮ੍ਰਿਤ ਪੀ ਜੈ। ਭਾਈ ਘਰ ਦੇ ਵਿੱਚ ਵੀ ਕੋਈ ਇਸ਼ਨਾਨ ਕਰਦਿਆਂ ਇਸ ਸ਼ਬਦ ਦਾ ਪਾਠ ਕਰਦਿਆਂ ਇਸ਼ਨਾਨ ਕਰੇ ਨਾ, ਇਸ ਰਾਮਸਰ ਸਾਹਿਬ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦਾ ਮਹਾਤਮ ਪ੍ਰਾਪਤ ਹੋ ਜਾਵੇਗਾ। ਇਹ ਸਤਿਗੁਰਾਂ ਨੇ ਵੱਡੀਆਂ ਭਾਰੀਆਂ ਬਖਸ਼ਿਸ਼ਾਂ ਕੀਤੀਆਂ ਨੇ। ਫਿਰ ਭਾਈ ਗੁਰਦਾਸ ਸਾਹਿਬ ਜੀ ਨੂੰ ਹੁਕਮ ਕਰਨਾ ਕੀਤਾ ਤੰਬੂ ਲਗਵਾਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਰਹਿਣ ਵਾਸਤੇ ਤੰਬੂ ਲੱਗਿਆ, ਭਾਈ ਗੁਰਦਾਸ ਸਾਹਿਬ ਜੀਆਂ ਦੇ ਨਿਵਾਸ ਵਾਸਤੇ ਤੰਬੂ ਲੱਗਿਆ, ਗੁਰਬਾਣੀ ਦੇ ਸਨਮਾਨ ਵਾਸਤੇ ਅਦਬ ਵਾਸਤੇ ਗੁਰਬਾਣੀ ਲਿਖਣ ਵਾਸਤੇ ਅਲੱਗ ਤੋਂ ਤੰਬੂ ਸਾਧ ਸੰਗੀਤ ਸਜਾਇਆ ਗਿਆ, ਚੰਦੋਵੇ ਲੱਗ ਗਏ, ਸ਼ਾਮਿਆਂ ਨੇ ਤਾਣ ਦਿੱਤੇ ਗਏ। ਸਤਿਗੁਰੂ ਅਰਜਨ ਦੇਵ ਸਾਹਿਬ ਜੀਆਂ ਨੇ ਬਚਨ ਕੀਤਾ ਭਾਈ ਪਹਿਰੇ ਲਾ ਦਿਓ, ਸਾਨੂੰ ਇਕਾਂਤ ਚਾਹੀਦਾ, ਗੁਰਬਾਣੀ ਨੂੰ ਲਿਖਣ ਵਾਸਤੇ ਇਕਾਂਤ ਅਤੇ ਇਕਾਗਰਤਾ ਦੀ ਲੋੜ ਹੈ, ਕੋਈ ਸਾਡੇ ਦਰਸ਼ਨ ਕਰਨ ਵਾਸਤੇ ਨਾ ਆਵੇ। ਸਿੱਖਾਂ ਨੇ ਬਚਨ ਕੀਤੇ ਬੇਨਤੀਆਂ ਕੀਤੀਆਂ ਮਹਾਰਾਜ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਮਨ ਵਿਆਕੁਲ ਹੋ ਜਾਂਦਾ, ਮਨ ਵਿਆਕੁਲ ਹੋਵੇ ਅਤੇ ਆਪ ਜੀ ਦੇ ਦਰਸ਼ਨਾਂ ਵਾਸਤੇ ਤੜਫਦੇ ਹੋਏ ਇਸ ਮਨ ਨੂੰ ਠੰਡ ਕਿਵੇਂ ਪਵੇਗੀ। ਤਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਗੁਰੂ ਕੀ ਸੰਗਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਅੰਮ੍ਰਿਤ ਸਰੋਵਰ ਦੇ ਦਰਸ਼ਨ ਕਰੋ, ਅੰਮ੍ਰਿਤ ਸਰੋਵਰ ਦੇ ਦਰਸ਼ਨ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਨਾਲ ਮਨ ਸੀਤਲ ਹੋਣਗੇ, ਹਿਰਦਿਆਂ ਨੂੰ ਠੰਡ ਪਵੇਗੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਅੰਮ੍ਰਿਤ ਸਰੋਵਰ ਦੇ ਦਰਸ਼ਨ ਹੀ ਸਾਡੇ ਦਰਸ਼ਨ ਨੇ। ਇਸ ਪ੍ਰਕਾਰ ਸਤਿਗੁਰਾਂ ਨੇ ਬਚਨ ਕੀਤੇ ਨੇ। ਫਿਰ ਭਾਈ ਗੁਰਦਾਸ ਸਾਹਿਬ ਜੀਆਂ ਦੀ ਸੇਵਾ ਲਾਈਏ, ਤੁਸਾਂ ਗੁਰਬਾਣੀ ਲਿਖਣੀ ਹੈ, ਬਾਬਾ ਬੁੱਢਾ ਸਾਹਿਬ ਜੀਆਂ ਦੀ ਸੇਵਾ ਲਾਈਏ, ਤੁਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਸੁਭਾਇਮਾਨ ਹੋਵੋ ਅਤੇ ਜੋ ਜੋ ਸੰਗਤਾਂ ਆ ਕਰਕੇ ਬੇਨਤੀਆਂ ਕਰਦੀਆਂ ਨੇ, ਵਰ ਮੰਗਦੀਆਂ ਨੇ ਨਾ, ਵਰ ਤੁਸੀਂ ਦੇਈ ਜਾਵੋ, ਤੁਹਾਡੇ ਦਿੱਤੇ ਸਾਰੇ ਵਰ ਸਫਲੇ ਹੋਣਗੇ। ਇਸ ਪ੍ਰਕਾਰ ਸਾਧ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਦੀ ਸੇਵਾ ਲਗਾ ਕਰਕੇ ਨਾ, ਅਤੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਗੁਰਬਾਣੀ ਲਿਖਵਾਉਣ ਲੱਗੇ ਨੇ। ਗੁਰਬਾਣੀ ਦੀ ਪ੍ਰਾਰੰਭਤਾ ਕੀਤੀ ਹੈ ਸ੍ਰੀ ਜਪਜੀ ਸਾਹਿਬ ਜੀ ਤੋਂ,
ਇੱਕ।

ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਐਸੀ ਅਗੰਮੀ ਕਲਮ ਚੱਲੀਏ ਜਿੰਨਾ ਜਿੰਨਾ ਸ਼ਬਦ ਸਤਿਗੁਰੂ ਜੀ ਉਚਾਰਦੇ ਨੇ ਭਾਈ ਗੁਰਦਾਸ ਸਾਹਿਬ ਜੀ ਅਗੰਮੀ ਕਲਮ ਦੇ ਨਾਲ ਓਨੀ ਗੁਰਬਾਣੀ ਲਿਖੀ ਜਾਂਦੇ ਨੇ। ਕੋਈ ਅੱਖਰ ਕੋਈ ਸ਼ਬਦ ਕੋਈ ਪੰਕਤੀ ਕੋਈ ਲਗ ਕੋਈ ਮਾਤਰਾ ਸਤਿਗੁਰੂ ਜੀ ਨੂੰ ਦੁਬਾਰਾ ਬੋਲ ਕੇ ਲਿਖਵਾਉਣੀ ਨਹੀਂ ਪਈ। ਜਿੰਨਾ ਜਿੰਨਾ ਗੁਰ ਸ਼ਬਦ ਉਚਾਰਦੇ ਨੇ ਭਾਈ ਗੁਰਦਾਸ ਜੀ ਨਾਲ ਨਾਲ ਲਿਖੀ ਜਾਂਦੇ ਨੇ। ਪੂਰਾ ਜਪਜੀ ਸਾਹਿਬ ਜੀ ਦਾ ਪਾਠ ਲਿਖਵਾਇਆ ਹੈ, ਫਿਰ ਸੋਦਰ ਸ੍ਰੀ ਰਹਿਰਾਸ ਸਾਹਿਬ ਜੀ ਦਾ ਪਾਠ ਲਿਖਵਾਇਆ ਹੈ, ਕੀਰਤਨ ਸੋਹਲਾ ਲਿਖਵਾਇਆ ਹੈ, ਫਿਰ ਸ੍ਰੀ ਰਾਗ ਸਭ ਤੋਂ ਪਹਿਲਾਂ ਲਿਖਵਾਇਆ ਹੈ। ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ, ਗੁਰੂ ਨਾਨਕ ਦੇਵ ਸਾਹਿਬ ਜੀਆਂ ਦੀ ਗੁਰਬਾਣੀ ਲਿਖਵਾਈਏ, ਫਿਰ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀਆਂ ਦੇ 63 ਸਲੋਕ ਨੇ ਸਾਧ ਸੰਗਤ ਜੀ, ਉਹ 12 ਵਿੱਚ ਹੀ ਆ ਜਾਂਦੇ ਨੇ, ਅਲੱਗ ਤੋਂ ਬਾਣੀ ਨਹੀਂ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀਆਂ ਦੀ ਗੁਰਬਾਣੀ ਲਿਖਵਾਉਂਦੇ ਨੇ, ਫਿਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਦੀ ਗੁਰਬਾਣੀ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੀ ਗੁਰਬਾਣੀ ਲਿਖਵਾਉਂਦੇ ਨੇ, ਫਿਰ ਜਿੰਨਾਂ 15 ਭਗਤਾਂ ਨੂੰ ਸਤਿਗੁਰੂ ਜੀ ਨੇ ਅਤਿਅੰਤ ਸਨਮਾਨ ਦੇ ਕੇ ਆਪਣੀ ਗੋਦੀ ਵਿੱਚ ਬਿਠਾਉਣਾ ਨਾ, ਉਹਨਾਂ 15 ਭਗਤਾਂ ਦੀ ਗੁਰਬਾਣੀ ਲਿਖਵਾਉਂਦੇ ਨੇ। ਭਗਤਾਂ ਵਿੱਚੋਂ ਸਭ ਤੋਂ ਜ਼ਿਆਦਾ ਗੁਰਬਾਣੀ ਭਗਤ ਕਬੀਰ ਸਾਹਿਬ ਜੀ ਦੀ ਹੈ, ਪਹਿਲਾਂ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਲਿਖਵਾਉਂਦੇ ਨੇ, ਫਿਰ ਬਾਕੀ ਦੇ ਭਗਤਾਂ ਦੀ ਬਾਣੀ ਲਿਖਵਾਉਂਦੇ ਨੇ। ਇਸੇ ਪ੍ਰਕਾਰ ਸ੍ਰੀ ਰਾਗ ਤੋਂ ਉਪਰੰਤ ਮਾਜ ਰਾਗ, ਗੌੜੀ ਰਾਗ, 30 ਰਾਗਾਂ ਦੇ ਵਿੱਚ ਗੁਰਬਾਣੀ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਲਿਖਵਾਈ ਹੈ। ਸ੍ਰੀ ਰਾਗ ਮਾਝ ਗੌੜੀ ਆਸਾ ਸੰਗ ਭਾਈ ਬਾਉਰੀ, ਗੁਜਰੀ ਗੰਧਾਰੀ ਤੇ ਬਿਹਾਗੜਾ ਸੁਹਾਇਓ ਹੈ, ਵੱਡ ਹੰਸ ਸੋਰਠ ਧਨਾਸਰੀ ਤੇ ਜੈਤ ਸਰੀ, ਟੋਡੀ ਤੇ ਬੈਰਾੜੀ ਓ ਤੇ ਲੰਘ ਸੂਹੀ ਛਾਇਓ ਹੈ, ਬਿਲਾਵਲ ਤੇ ਗੋਂਡ ਰਾਮ ਕਲੀ ਨਟ ਮਾਲੀ ਗੌੜਾ, ਮਾਰੂ ਤੇ ਤੁਖਾਰੀ ਓ ਕੇਦਾਰ ਭੈਰੋ ਪਾਇਓ ਹੈ, ਬਸੰਤ ਸਾਰਗ ਮਲਾਰ ਕਾਨੜਾ ਕਲਿਆਣ, ਪ੍ਰਭਾਤੀ ਬਿਪਾਸ ਤੇ ਜੈ ਜਾਵੰਤੀ ਗੁਣ ਗਾਇਓ ਹੈ। ਇਹ ਜੋ ਜੈ ਜਾਵੰਤੀ ਰਾਗ ਹੈ, ਇਹ ਬਾਅਦ ਦੇ ਵਿੱਚ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਚਿਆ, ਇਸ ਤੋਂ ਪਹਿਲਾਂ ਦੇ 30 ਰਾਗਾਂ ਦੇ ਵਿੱਚ ਗੁਰਬਾਣੀ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਨੇ ਲਿਖਵਾਈ ਹੈ। 30 ਰਾਗਾਂ ਦੇ ਵਿੱਚ ਗੁਰਬਾਣੀ ਦੀ ਰਚਨਾ ਸਮੇਂ ਤਰਤੀਬ ਇਹੀਓ ਹੀ ਰੱਖੀ ਹੈ। ਇਸੇ ਪ੍ਰਕਾਰ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਮਨ ਦੇ ਅੰਦਰ ਵਿਚਾਰ ਆਇਆ, ਸਤਿਗੁਰੂ ਜੀ ਭਗਤ ਜਨਾਂ ਦੀ ਬਾਣੀ ਲਿਖਵਾ ਰਹੇ ਨੇ, ਸਤਿਗੁਰਾਂ ਦੀ ਗੁਰਬਾਣੀ ਤਾਂ ਸਤਿਗੁਰਾਂ ਨੇ ਇਕੱਤਰ ਕਰ ਲਈ, ਵੱਡੇ ਸਤਿਗੁਰਾਂ ਦੀ ਗੁਰਬਾਣੀ ਗੁਰ ਸ਼ਬਦ ਤੇ ਪੋਥੀਆਂ ਸਾਹਿਬ ਜੀ ਦੇ ਰੂਪ ਵਿੱਚ, ਪਰ ਭਗਤਾਂ ਦੀ ਬਾਣੀ ਤੇ ਸਤਿਗੁਰੂ ਜੀ ਦੇ ਕੋਲ ਮੌਜੂਦ ਨਹੀਂ, ਕਿਵੇਂ ਲਿਖਵਾਉਂਦੇ ਨੇ? ਜਦੋਂ ਮਨ ਦੇ ਵਿੱਚ ਸੰਕਲਪ ਆਇਆ, ਸਤਿਗੁਰੂ ਜੀ ਨੂੰ ਬੇਨਤੀ ਕੀਤੀ ਨਾ, ਤਾਂ ਸਤਿਗੁਰੂ ਜੀ ਨੇ ਬਚਨ ਕੀਤਾ, ਭਾਈ ਗੁਰਦਾਸ ਜੀ ਜਿਸ ਸਮੇਂ ਗੁਰਬਾਣੀ ਲਿਖਣ ਵਾਸਤੇ ਆਉਂਦੇ ਹੋ, ਕੱਲ੍ਹ ਨੂੰ 2 ਘੜੀਆਂ ਪਹਿਲਾਂ ਆਇਓ, ਤੁਹਾਨੂੰ ਪਤਾ ਲੱਗ ਜਾਵੇਗਾ। ਜਦੋਂ 2 ਘੜੀਆਂ ਪਹਿਲਾਂ ਭਾਈ ਗੁਰਦਾਸ ਜੀ ਗਏ ਨੇ ਸਤਿਗੁਰੂ ਜੀ ਦੇ ਤੰਬੂ ਵਿੱਚ ਦਰਸ਼ਨ ਕਰਨ ਵਾਸਤੇ, ਕੀ ਤੱਕਦੇ ਨੇ? 15 ਭਗਤ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਦੀ ਹਜ਼ੂਰੀ ਵਿੱਚ ਬੈਠੇ ਹੋਏ, ਆਪਣੀ ਆਪਣੀ ਬਾਣੀ ਵਾਰੀ ਵਾਰੀ ਸਤਿਗੁਰੂ ਜੀ ਨੂੰ ਸੁਣਾ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਤਿੰਨਾਂ ਦੀ ਬਾਣੀ ਨੂੰ ਸੁਣਦੇ ਨੇ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰਬਾਣੀ ਨੂੰ ਲਿਖਵਾਵਣਾ ਕਰਦੇ ਨੇ। ਇਸ ਪ੍ਰਕਾਰ ਭਾਈ ਗੁਰਦਾਸ ਸਾਹਿਬ ਜੀ ਦਾ ਸੰਸਾ ਨਿਵਰਤ ਕੀਤਾ, ਤੇ ਇਸ ਵੇਲੇ ਸਾਰੇ ਭਗਤਾਂ ਨੇ ਭਾਈ ਗੁਰਦਾਸ ਜੀ ਨੂੰ ਨਮਸਕਾਰ ਕੀਤੀ ਏ। ਭਾਈ ਗੁਰਦਾਸ ਜੀ ਨੇ ਭਗਤ ਜਨਾਂ ਦਾ ਅਦਬ ਰੱਖਣ ਵਾਸਤੇ ਤਿੰਨਾਂ ਦੇ ਤਾਈਂ ਨਮਸਕਾਰ ਕੀਤੀ ਏ, ਤੇ ਇਸੇ ਪ੍ਰਕਾਰ ਸਤਿਗੁਰਾਂ ਦੇ ਸਨਮੁਖ ਬੇਨਤੀ ਕੀਤੀ, ਮਹਾਰਾਜ ਕਿਰਪਾਲਤਾ ਕਰੋ, ਜਦੋਂ ਵੀ ਇੱਛਾ ਹੋਵੇ ਇਹਨਾਂ ਭਗਤ ਸਾਹਿਬਾਨਾਂ ਜੀਆਂ ਦੇ ਦਰਸ਼ਨ ਵੀ ਹੋ ਜਾਇਆ ਕਰਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੱਡੀ ਭਾਰੀ ਕਿਰਪਾਲਤਾ ਕਰਕੇ ਰਾਗਾਂ ਦੇ ਅੰਦਰ ਗੁਰਬਾਣੀ ਲਿਖੀ ਏ, ਫਿਰ ਸੁਤੰਤਰ ਗੁਰਬਾਣੀ ਜਿਹੜੀ ਏ ਸਲੋਕ ਵਾਰਾਂ ਤੇ ਵਧੀਕ, ਸਾਧ ਸੰਗਤ ਜੀ ਜਿਤਨੇ ਸਲੋਕ ਵਾਰਾਂ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ, ਸ੍ਰੀ ਗੁਰੂ ਅੰਗਦ ਦੇਵ ਜੀਆਂ ਦੇ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ, ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਤੇ ਸਤਿਗੁਰੂ ਅਰਜਨ ਦੇਵ ਸਾਹਿਬ ਜੀਆਂ ਦੇ ਆਪਣੇ ਲਿਖੇ ਗਏ, ਉਹਨਾਂ 'ਚੋਂ ਜਿਹੜੇ ਬਚ ਗਏ ਨਾ, ਉਹ ਫਿਰ ਬਾਅਦ ਦੇ ਵਿੱਚ ਲਿਖਵਾਉਂਦੇ ਨੇ ਸਲੋਕ ਵਾਰਾਂ ਤੇ ਵਧੀਕ। ਇਹ ਜਿਹੜੇ ਸਲੋਕ ਨੇ ਵਾਰਾਂ ਤੋਂ ਵੱਧ ਗਏ ਨੇ, ਬਚ ਗਏ ਨੇ, ਫਿਰ ਮਹੱਲਾ ਪਹਿਲਾ, ਮਹੱਲਾ ਦੂਜਾ, ਤੀਜਾ, ਚੌਥਾ ਤੇ ਪੰਜਵਾਂ ਦੇ ਸਿਰਲੇਖ ਹੇਠ ਸਤਿਗੁਰੂ ਜੀ ਗੁਰਬਾਣੀ ਲਿਖਵਾਉਂਦੇ ਨੇ। ਫਿਰ ਇਸੇ ਪ੍ਰਕਾਰ ਮੁੰਦਾਵਣੀ ਤੇ ਸਲੋਕ ਮਹੱਲਾ ਪੰਜਵਾਂ ਲਿਖਵਾਉਂਦੇ ਨੇ। 84 ਰਾਗ ਆਪ ਜੀਆਂ ਦੀ ਸ਼ਰਨ ਵਿੱਚ ਆਉਂਦੇ ਨੇ, ਆ ਕੇ ਬੇਨਤੀ ਕੀਤੀ, ਮਹਾਰਾਜ ਸਾਨੂੰ ਵੀ ਸਫਲਿਆ ਕਰ ਦੇਵੋ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ 84 ਰਾਗਾਂ ਨੂੰ ਰਾਗ ਮਾਲਾ ਵਿੱਚ ਅੰਕਿਤ ਕਰਕੇ ਗੁਰਬਾਣੀ ਵਿੱਚ ਥਾਂ ਦੇ ਕਰਕੇ ਤਿੰਨਾਂ ਨੂੰ ਵੀ ਸਫਲਿਆ ਕਰਦੇ ਨੇ।

ਇਹ ਅਵਤਾਰਾਂ ਦੀਆਂ ਕਹਾਣੀਆਂ ਦਾ ਜੀਵਨੀਆਂ ਦਾ ਗ੍ਰੰਥ ਨਹੀਂ, ਇਹ ਧੁਰ ਕੀ ਬਾਣੀ ਕਾ ਗ੍ਰੰਥ ਹੈ, ਇਲਾਹੀ ਬਾਣੀ ਕਾ ਗ੍ਰੰਥ ਹੈ, ਬਾਣੀ ਗੁਰੂ ਗੁਰੂ ਹੈ ਬਾਣੀ ਕਾ ਗ੍ਰੰਥ ਹੈ, ਇਹ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਦਾ ਗ੍ਰੰਥ ਹੈ, ਇਹ ਪੋਥੀ ਪਰਮੇਸ਼ਰ ਕਾ ਥਾਨ ਐਸੀ ਗੁਰਬਾਣੀ ਦਾ ਗ੍ਰੰਥ ਹੈ ਜਿਹੜਾ ਕੁੱਲ ਦੁਨੀਆਂ ਕਰੋੜਾਂ ਬ੍ਰਹਿਮੰਡਾਂ ਦੇ ਵਿੱਚੋਂ ਸਭ ਤੋਂ ਸ੍ਰੇਸ਼ਟ ਹੈ, ਤੇ ਇਸ ਦਾ ਪ੍ਰਕਾਸ਼ ਕਿੱਥੇ ਕੀਤਾ ਜਾਵੇ। ਸਾਧ ਸੰਗਤ ਜੀ, ਗੁਰੂ ਘਰ ਦੇ ਅੰਦਰ ਬਾਬਾ ਬੁੱਢਾ ਸਾਹਿਬ ਜੀ ਇਵੇਂ ਹੋਏ ਨੇ ਜਿਵੇਂ ਰਾਜੇ ਦੇ ਨਾਲ ਵਜ਼ੀਰ ਹੁੰਦਾ, ਜਿਵੇਂ ਪਾਤਸ਼ਾਹ ਦਾ ਵਜ਼ੀਰ ਹੁੰਦਾ ਤੇ ਵਜ਼ੀਰ ਚੰਗੀ ਸਲਾਹ ਦਿੰਦਾ ਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅਕਸਰ ਕੋਈ ਕਾਰਜ ਕਰਨਾ ਹੋਇਆ ਕਰਦਾ ਸੀ ਤੇ ਬਾਬਾ ਬੁੱਢਾ ਸਾਹਿਬ ਜੀ ਦੀ ਸਲਾਹ ਲਿਆ ਕਰਦੇ ਸਨ। ਬਾਬਾ ਬੁੱਢਾ ਸਾਹਿਬ ਜੀ, ਗੁਰਸਿੱਖੀ ਕੀ ਅਵਦ ਆਧਾਰਾ, ਤੁਸੀਂ ਗੁਰਸਿੱਖੀ ਦੀ ਹੱਦ ਹੋ, ਸਭ ਤੋਂ ਵੱਡੇ ਸਿੱਖੋ, ਸਾਨੂੰ ਸਲਾਹ ਦਿਓ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਪ੍ਰਕਾਸ਼ ਕਿੱਥੇ ਕਰੀਏ। ਸਾਧ ਸੰਗਤ ਜੀ, ਉਦੋਂ ਗ੍ਰੰਥ ਸਾਹਿਬ ਕਿਹਾ ਜਾਂਦਾ ਸੀ, ਉਦੋਂ ਪੋਥੀ ਸਾਹਿਬ ਕਿਹਾ ਜਾਂਦਾ ਸੀ, ਅੱਜ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਤੇ ਸੁਭਾਇਮਾਨ ਨੇ, ਇਸ ਕਰਕੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿਣਾ ਬਣਦਾ ਹੈ। ਜਿਸ ਵੇਲੇ ਪੁੱਛਿਆ ਕਿੱਥੇ ਪ੍ਰਕਾਸ਼ ਕਰਨਾ ਕਰੀਏ, ਬਾਬਾ ਬੁੱਢਾ ਸਾਹਿਬ ਜੀ ਬੇਨਤੀ ਕਰਨ ਲੱਗੇ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ, ਆਪ ਜੀ ਅੰਤਰਜਾਮੀ ਹੋ, ਕੁੱਲ ਸ੍ਰਿਸ਼ਟੀ ਦੇ ਮਾਲਕ ਹੋ, ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਹੋ, ਪਰਮੇਸ਼ਰ ਜੀ ਦਾ ਸਰਗੁਣ ਸਰੂਪ ਹੋ, ਮਹਾਰਾਜ ਆਪ ਜੀ ਜ਼ਿਆਦਾ ਜਾਣਦੇ ਹੋ, ਪਰ ਤਾਂ ਵੀ ਜੇਕਰ ਅਰਦਾਸ ਨੂੰ ਨਿਵਾਜਣ ਵਾਸਤੇ ਪੁੱਛਣਾ ਕਰਦੇ ਹੋ, ਸਲਾਹ ਲੈਂਦੇ ਹੋ, ਤੇ ਮਹਾਰਾਜ ਮੇਰੀ ਬੇਨਤੀ ਹੈ, ਇੱਕ ਸੱਚਖੰਡ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੈ ਜਿੱਥੇ ਸੱਚਖੰਡ ਵਸੈ ਨਿਰੰਕਾਰ, ਤੇ ਮਹਾਰਾਜ ਦੂਸਰਾ ਸੱਚਖੰਡ ਤੁਸਾਂ ਧਰਤੀ ਤੇ ਪ੍ਰਗਟ ਕੀਤਾ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੁੱਲ ਦੁਨੀਆਂ ਦੇ ਵਿੱਚੋਂ ਸ੍ਰੇਸ਼ਟ ਨੇ, ਤੇ ਸ੍ਰੀ ਹਰਿਮੰਦਰ ਸਾਹਿਬ ਜੀ ਕੁੱਲ ਦੁਨੀਆਂ ਦੇ ਕਰੋੜਾਂ ਤੀਰਥਾਂ ਤੋਂ ਸ੍ਰੇਸ਼ਟ ਨੇ। ਐਸੇ ਸ੍ਰੇਸ਼ਟ ਗ੍ਰੰਥ ਦਾ ਪ੍ਰਕਾਸ਼ ਸ੍ਰੇਸ਼ਟ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਹੋਣਾ ਚਾਹੀਦਾ ਹੈ। ਪ੍ਰਸੰਨ ਹੋਏ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਤੇ ਮਨ ਦੇ ਅੰਦਰ ਵਿਚਾਰ ਕਰਦੇ ਨੇ, ਇਸ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗ੍ਰੰਥੀ ਸਿੱਖ ਕਿਸ ਨੂੰ ਥਾਪਿਆ ਜਾਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਸਾਰੀ ਰਾਤਰੀ ਵਿਸ਼ਰਾਮ ਨਹੀਂ ਕੀਤਾ, ਸਾਰੀ ਰਾਤਰੀ ਬਿਰਾਜੇ ਨਹੀਂ, ਇਕੱਲੇ ਇਕੱਲੇ ਸਿੱਖ ਬਾਰੇ ਮਨ ਵਿੱਚ ਵਿਚਾਰ ਕੀਤੀ, ਕਿਹੜਾ ਉਹ ਸਿੱਖ ਹੋਵੇ ਜਿਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗ੍ਰੰਥੀ ਥਾਪਿਆ ਜਾਵੇ। ਸਾਧ ਸੰਗਤ ਜੀ, ਪਹਿਲਾਂ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਕੁੱਲ ਦੀ ਵਿਚਾਰ ਕੀਤੀ ਹੈ, ਬੇਦੀ ਕੁੱਲ ਵਿੱਚ ਕੋਈ ਐਸਾ ਸਾਹਿਬਜ਼ਾਦਾ ਹੋਵੇ, ਫਿਰ ਇਸੇ ਪ੍ਰਕਾਰ ਸਾਧ ਸੰਗਤ ਜੀ ਤ੍ਰਿਹਣਾ ਦੀ ਕੁੱਲ ਦੀ ਵਿਚਾਰ, ਗੁਰੂ ਅੰਗਦ ਦੇਵ ਸਾਹਿਬ ਜੀ ਦੀ ਕੁੱਲ ਵਿੱਚ ਕੋਈ ਐਸਾ ਸਾਹਿਬਜ਼ਾਦਾ ਹੋਵੇ, ਫਿਰ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਕੁੱਲ ਦੀ ਵਿਚਾਰ, ਭੱਲਿਆਂ ਦੀ ਬੰਸ ਦੀ ਵਿਚਾਰ ਕੀਤੀ ਕੋਈ ਐਸਾ ਸਾਹਿਬਜ਼ਾਦਾ ਹੋਵੇ, ਫਿਰ ਸੋਢ ਬੰਸ ਦੀ ਵਿਚਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਰਕੇ ਮਨ ਵਿੱਚ ਵਿਚਾਰਿਆ। ਇਸ ਪ੍ਰਕਾਰ ਇਹਨਾਂ ਦੇ ਮਨ ਵਿੱਚ ਗੁਰਤਾ ਗੱਦੀ ਲੈਣ ਦਾ ਮਾਣ, ਗੁਰਤਾ ਗੱਦੀ ਲੈਣ ਦਾ ਕਿਧਰੇ ਨਾ ਕਿਧਰੇ ਲੋਭ ਤੇ ਗੁਰੂ ਕੁੱਲ ਹੋਣ ਦਾ ਮਾਣ ਰਿਹਾ ਹੈ। ਇਹ ਸੇਵਾ ਕੋਈ ਨਿਰਮਾਣ ਸਿੱਖ ਕਰੇ, ਜਿਸ ਨੂੰ ਰੰਚਕ ਮਾਤਰ ਵੀ ਮਾਣ ਨਾ ਹੋਵੇ, ਜਿਸ ਨੂੰ ਤਮਾ ਖੁਆਹਿਸ਼ ਨਾ ਹੋਵੇ ਵਡਿਆਈ ਦੀ, ਭੁੱਖ ਨਾ ਹੋਵੇ, ਜਿਸ ਦੇ ਮਨ ਵਿੱਚ ਕਿਸੇ ਪ੍ਰਕਾਰ ਦੀ ਇੱਛਾ ਨਾ ਹੋਵੇ, ਐਸੇ ਨਿਸ਼ਕਾਮੀ ਸਿੱਖ ਦੀ ਇਹ ਸੇਵਾ ਲਾਈ ਜਾਵੇ। ਤੇ ਸਾਰੀ ਰਾਤ ਵਿਚਾਰ ਵਿਚਾਰ ਕੇ ਵਿਚਾਰ ਗੁਰੂ ਅਰਜਨ ਦੇਵ ਸਾਹਿਬ ਜੀਆਂ ਦੀ ਬਾਬਾ ਬੁੱਢਾ ਸਾਹਿਬ ਜੀ ਦੇ ਉੱਪਰ ਪੁੱਜੀਏ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਵੱਡਾ ਅਸਥਾਨ ਕੋਈ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਡਾ ਗ੍ਰੰਥ ਕੋਈ ਨਹੀਂ, ਤੇ ਬਾਬਾ ਬੁੱਢਾ ਸਾਹਿਬ ਜੀ ਤੋਂ ਵੱਡਾ ਸਿੱਖ ਕੋਈ ਨਹੀਂ। ਐਸੇ ਵੱਡੇ ਭਾਰੀ ਮਹਾਤਮ ਵਾਲੇ ਅਕਾਲ ਪੁਰਖ ਜੀਆਂ ਦੇ ਸਰਗੁਣ ਸਰੂਪ ਤੇ ਅਕਾਲ ਪੁਰਖ ਜੀਆਂ ਦੇ ਨਾਲ ਹੀ ਮੇਲ ਦੇਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਹੋਣੇ ਚਾਹੀਦੇ ਨੇ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਨੇ ਮਰਿਆਦਾ ਪਹਿਲਾਂ ਕਾਇਮ ਕਰ ਦਿੱਤੀ ਹੋਈ ਸੀ, ਡੇਢ ਪਹਿਰ ਰਾਤ ਰਹਿੰਦੀ ਹੋਵੇ ਤੇ ਸੁੱਚੇ ਦੁੱਧ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਅੰਦਰੋਂ ਇਸ਼ਨਾਨ ਕਰਵਾਉਣਾ, ਇਹ ਮਰਿਆਦਾ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਆਪ ਪ੍ਰਾਰੰਭ ਕੀਤੀ ਸੀ ਜੀ। ਫਿਰ ਸੁੱਚੇ ਵਸਤਰਾਂ ਦੇ ਨਾਲ ਥਾਂ ਨੂੰ ਖੁਸ਼ਕ ਕਰਕੇ ਨਾ ਫਿਰ ਸੋਹਣੀਆਂ ਵਿਛਾਈਆਂ ਵਿਛਾਉਣੀਆਂ ਨੇ। ਇਤਨੇ ਸਮੇਂ ਨੂੰ ਸਾਧ ਸੰਗਤ ਜੀ ਸਮਾਂ ਬਤੀਤ ਹੋ ਜਾਂਦਾ ਤੇ ਇੱਕ ਪਹਿਰ ਰਾਤ ਰਹਿ ਜਾਂਦੀ ਹੈ। ਜਦੋਂ ਇੱਕ ਪਹਿਰ ਰਾਤ ਰਹਿ ਜਾਵੇ, 3 ਵਜੇ ਅੰਮ੍ਰਿਤ ਵੇਲੇ ਦਾ ਸਮਾਂ ਹੋਵੇ, ਉਦੋਂ ਆਸਾ ਜੀ ਦੀ ਵਾਰ ਦਾ ਕੀਰਤਨ ਪ੍ਰਾਰੰਭ ਕਰ ਦੇਣਾ, ਤੇ ਜਦੋਂ 2 ਘੜੀਆਂ ਰਾਤ ਰਹਿ ਜਾਵੇ, ਉਦੋਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਪ੍ਰਕਾਸ਼ ਕਰਨਾ। ਅੱਜ ਵੀ ਮਰਿਆਦਾ ਇਹੋ ਚੱਲਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਧਰ ਤਾਂ ਸਿੱਖਾਂ ਦੀ ਸੇਵਾ ਲਈ ਹੈ, ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਦੁੱਧ ਦੇ ਨਾਲ ਇਸ਼ਨਾਨ ਕਰਵਾ ਕਰਕੇ, ਸੁੱਚੇ ਵਸਤਰਾਂ ਦੇ ਨਾਲ ਅਸਥਾਨ ਖੁਸ਼ਕ ਕਰਕੇ, ਸੋਹਣੀਆਂ ਵਿਛਾਈਆਂ ਕਰਕੇ, ਸੋਹਣਾ ਚੰਦੂਵਾ ਤਾਣ ਦਿੱਤਾ ਹੈ, ਤੇ ਅੰਮ੍ਰਿਤ ਵੇਲੇ 3 ਵਜੇ ਆਸਾ ਜੀ ਦੀ ਵਾਰ ਦਾ ਕੀਰਤਨ ਪ੍ਰਾਰੰਭ ਹੋ ਗਿਆ। ਉੱਧਰ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਭਾਈ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ,

ਮੁਖੀ ਸਿੱਖਾਂ ਨੂੰ ਆਪ ਨਾਲ ਲੈ ਕਰਕੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਹੈ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਲੈ ਕਰਕੇ ਚੱਲੇ ਨੇ। ਪੀੜਾ ਸਾਹਿਬ ਜੀ ਦੇ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁੱਖ ਆਸਨ ਕਰਕੇ ਕਮਰ ਕੱਸਾ ਲਗਾਇਆ ਗਿਆ। ਬਾਬਾ ਬੁੱਢਾ ਸਾਹਿਬ ਜੀ ਦੇ ਸਰੀਰ ਦੇ ਉੱਪਰ ਉਹ ਪੀੜਾ ਸਾਹਿਬ ਸੁਭਾਏਮਾਨ ਕੀਤਾ ਗਿਆ। ਭਾਈ ਗੁਰਦਾਸ ਸਾਹਿਬ ਜੀ ਨੇ ਛਤਰ ਫੜਿਆ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਚੌਰ ਫੜਿਆ। ਸਾਧ ਸੰਗਤ ਜੀ ਅੱਜ ਚੌਰ ਬਰਦਾਰ ਦੇਖਦੇ ਹੋ ਨਾ, ਇਹ ਛੋਟੀ ਸੇਵਾ ਨਹੀਂ, ਬਹੁਤ ਵੱਡੀ ਸੇਵਾ ਹੈ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੌਰ ਬਰਦਾਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਆਪ ਬਣੇ ਨੇ। ਅਤੇ ਸਾਧ ਸੰਗਤ ਜੀ ਰਾਮਸਰ ਸਰੋਵਰ ਦੇ ਕੰਢੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਵਨ ਤੋਂ ਲੈ ਕਰਕੇ ਨੰਗੇ ਚਰਨੀ ਚੱਲਦਿਆਂ, ਚੌਰ ਕਰਦਿਆਂ, ਗੁਰਬਾਣੀ ਦੇ ਸ਼ਬਦ ਪੜ੍ਹਦਿਆਂ, ਕੀਰਤਨ ਕਰਦਿਆਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਲੈ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜੇ ਨੇ। ਵਿਚਕਾਰ ਰਸਤਾ ਛੱਡ ਕੇ ਨਾ ਸੰਗਤਾਂ ਨੇ ਦੋਵਾਂ ਪਾਸੇ ਲਾਈਨਾਂ ਬਣਾਈਆਂ ਹੋਈਆਂ ਨੇ। ਜਿੱਥੋਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਲੈ ਕੇ ਆਇਆ ਜਾ ਰਿਹਾ, ਸੰਗਤਾਂ ਨੇ ਹੱਥਾਂ ਵਿੱਚ ਫੁੱਲ ਫੜੇ ਹੋਏ ਨੇ ਅਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਰਾਮਸਰ ਸਾਹਿਬ ਤੋਂ ਲੈ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੱਕ ਸੰਗਤਾਂ ਨੇ ਫੁੱਲਾਂ ਦੀ ਵਰਖਾ ਕੀਤੀ ਹੈ। ਦਰਸ਼ਨੀ ਡਿਓੜੀ ਅਸਥਾਨ 'ਤੇ ਸਤਿਗੁਰੂ ਜੀ ਪੁੱਜੇ ਨੇ। ਸਿੱਖਾਂ ਨੇ ਜਲ ਲੈ ਕਰਕੇ ਬਾਬਾ ਬੁੱਢਾ ਸਾਹਿਬ ਜੀ ਦੇ ਚਰਨ ਧੁਆਏ ਨੇ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨ ਧੁਆਏ ਨੇ, ਭਾਈ ਗੁਰਦਾਸ ਸਾਹਿਬ ਜੀ ਦੇ ਚਰਨ ਧੁਆਏ ਨੇ ਅਤੇ ਦਰਸ਼ਨੀ ਡਿਓੜੀ ਤੋਂ ਲੈ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੱਕ ਅਲੱਗ ਤੋਂ ਵਿਸ਼ੇਸ਼ ਵਿਛਾਈ ਕੀਤੀ ਗਈ ਕਿ ਇੱਥੋਂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਲੰਘ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਜਾਣਾ। ਕਦਮ ਦਰ ਕਦਮ ਸਤਿਗੁਰੂ ਜੀ ਚੌਰ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਭਾਏਮਾਨ ਕਰਕੇ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ 'ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਗਏ ਨੇ ਅਤੇ ਸਾਧ ਸੰਗਤ ਜੀ ਚੰਦੋਵਾ ਸਾਹਿਬ ਦੇ ਥੱਲੇ ਪੁੱਜੇ ਨੇ। ਦੋ ਸਿੱਖਾਂ ਨੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਸ ਪੀੜਾ ਸਾਹਿਬ ਜੀ ਦੇ ਉੱਪਰ ਸੁਭਾਏਮਾਨ ਸ਼ੋਭ ਰਹੇ ਨੇ, ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਦੇ ਉੱਪਰ ਦੋ ਸਿੱਖਾਂ ਨੇ ਉਸ ਪੀੜਾ ਸਾਹਿਬ ਜੀ ਦੇ ਪਾਵਿਆਂ ਨੂੰ ਫੜਿਆ ਅਤੇ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਤੋਂ ਪੀੜਾ ਸਾਹਿਬ ਨੂੰ ਉਤਾਰ ਕਰਕੇ ਸੋਹਣੀ ਵਿਛਾਈ ਦੇ ਉੱਪਰ ਟਿਕਾਇਆ ਹੈ। ਅੱਜ ਵੀ ਜਦੋਂ ਕਿਧਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਜਾਇਆ ਜਾਂਦਾ ਗੁਰੂ ਘਰ 'ਚੋਂ ਜਾਂ ਵਾਪਸ ਗੁਰੂ ਘਰ ਵਿੱਚ ਸਰੂਪ ਆਉਂਦੇ ਨੇ ਮਹਾਰਾਜ ਸਾਹਿਬ ਜੀ ਦੇ ਅਤੇ ਦੋ ਸਿੱਖ ਪੀੜੇ ਨੂੰ ਫੜ ਕਰਕੇ ਸਿੱਖ ਦੇ ਸਿਰ ਤੋਂ ਉਤਾਰਦੇ ਨੇ ਨਾ, ਇਹ ਮਰਿਆਦਾ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਤੋਂ ਚਲਾਈ ਹੋਈ ਆਪ ਚੱਲੀ ਹੈ, ਗੁਰਦੇਵ ਪਿਤਾ ਜੀ ਨੇ ਆਪ ਚਲਾਈ ਹੈ। ਸਾਧ ਸੰਗਤ ਜੀ ਇਸ ਪ੍ਰਕਾਰ ਆਸਾ ਜੀ ਦੀ ਵਾਰ ਦਾ ਜਦੋਂ ਭੋਗ ਪੈ ਗਿਆ, ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਬਚਨ ਕੀਤੇ ਨੇ, ਬੁੱਢਾ ਸਾਹਿਬ ਖੋਲੋ ਗ੍ਰੰਥ ਲਿਹੋ ਆਵਾਜ਼ ਸੁਣੈ ਸਭ ਪੰਥ। ਬਾਬਾ ਬੁੱਢਾ ਸਾਹਿਬ ਜੀ ਆਵਾਜ਼ਾਂ ਲਓ, ਸ੍ਰੀ ਮੁਖਵਾਕ ਲਓ, ਹੁਕਮਨਾਮਾ ਲਓ ਅਤੇ ਸਾਰਾ ਪੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਨਾਮੇ ਨੂੰ ਸੁਣੇ। ਸਾਧ ਸੰਗਤ ਜੀ ਤਿਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਫਿਰ ਤਿਸ ਵੇਲੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਅਤੇ ਹੁਕਮਨਾਮਾ ਲਿਆ, ਜਿਹੜਾ ਸੂਹੀ ਰਾਗ ਵਿੱਚ ਪਹਿਲਾਂ ਸ੍ਰੀ ਮੁਖਵਾਕ ਹੁਕਮਨਾਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਇਆ, ਸੂਹੀ ਮਹੱਲਾ ਪੰਜਵਾਂ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਜਦੋਂ ਸ੍ਰੀ ਮੁਖਵਾਕ ਦੀ ਸੰਪੰਨਤਾ ਹੋਈ ਏ ਅਤੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਬਾਬਾ ਬੁੱਢਾ ਜੀ ਹੁਣ ਜਪਜੀ ਸਾਹਿਬ ਜੀ ਦਾ ਪਾਠ ਕਰੋ, ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਤੋਂ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਹੋਇਆ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਪ ਆਪਣੇ ਪਵਿੱਤਰ ਹਸਤ ਕਮਲਾਂ ਦੇ ਨਾਲ ਚੌਰ ਸਾਹਿਬ ਕਰਦਿਆਂ ਹੋਇਆਂ ਸਾਰਾ ਪਾਠ ਸਰਵਣ ਕੀਤਾ। ਸਾਰੇ ਮੁਖੀ ਸਿੱਖ ਗੁਰੂ ਚਰਨਾਂ ਵਿਖੇ ਸਜੇ ਨੇ ਅਤੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਗੁਰਬਿਲਾਸ ਪਾਤਸ਼ਾਹੀ ਛੇਵੀਂ ਇਤਿਹਾਸਿਕ ਗ੍ਰੰਥਾਂ ਵਿੱਚ ਬਚਨ ਆਉਂਦੇ ਨੇ, ਪੁਰਾਤਨ ਇਤਿਹਾਸਿਕ ਗ੍ਰੰਥਾਂ ਦੇ ਵਿੱਚ, ਕਿ ਦੇਵਤੇ ਵੀ ਸੂਖਸ਼ਮ ਸਰੂਪ ਧਾਰਨ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਹਜ਼ੂਰੀ ਵਿੱਚ ਸਜੇ ਅਤੇ ਜਪਜੀ ਸਾਹਿਬ ਜੀ ਦਾ ਪਾਠ ਸ੍ਰੀ ਮੁਖਵਾਕ ਤੋਂ ਉਪਰੰਤ ਸਾਰਿਆਂ ਦੇਵਤਿਆਂ ਨੇ ਸਰਵਣ ਕੀਤਾ, ਸਾਰੇ ਕ੍ਰਿਤ ਕ੍ਰਿਤ ਹੋ ਗਏ, ਸਾਰੇ ਨਿਹਾਲ ਨਿਹਾਲ ਨਿਹਾਲ ਹੋਏ ਨੇ। ਇਸ ਪ੍ਰਕਾਰ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਕੀਰਤਨ ਦੀ ਪ੍ਰਾਰੰਭਤਾ ਹੋਈ ਹੈ ਅਤੇ ਸਾਧ ਸੰਗਤ ਜੀ ਸਾਰਾ ਦਿਨ ਕੀਰਤਨ ਹੁੰਦਾ ਰਿਹਾ। ਜਿਸ ਵੇਲੇ ਸੋਦਰ ਸ੍ਰੀ ਰਹਿਰਾਸ ਸਾਹਿਬ ਜੀ ਦਾ ਪਾਠ ਹੋਇਆ ਨਾ, ਫਿਰ ਬਾਬਾ ਬੁੱਢਾ ਸਾਹਿਬ ਜੀ ਪੁੱਛਦੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਹੁਣ ਇਹ ਵੀ ਦੱਸੋ, ਇਸ ਪਾਵਨ ਸਰੂਪ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁੱਖ ਆਸਨ ਕਿੱਥੇ ਕੀਤਾ ਜਾਵੇ? ਅਤੇ ਬਾਬਾ ਬੁੱਢਾ ਸਾਹਿਬ ਜੀ ਦੇ ਤਾਂ ਹੀ ਸਤਿਗੁਰ ਦੇਵ ਪਿਤਾ ਜੀ ਦੇ ਬਚਨ ਹੋਏ, ਭਾਈ ਬੁੱਢਾ ਜੀ ਕੋਠਾ ਸਾਹਿਬ ਜੀ ਦੇ ਅੰਦਰ ਜਿੱਥੇ ਅਸੀਂ ਪਲੰਘੇ 'ਤੇ ਬਿਰਾਜਦੇ ਹਾਂ ਨਾ,
ਸਤਿਗੁਰਾਂ ਨੇ ਨਵਾਂ ਪਲੰਘਾ, ਨਵਾਂ ਬਿਸਤਰਾ, ਨਵੇਂ ਚਾਦਰੇ ਸਾਰੀਆਂ ਵਿਛਾਈਆਂ ਦੇ ਸਹਿਤ ਪਹਿਲਾਂ ਤਿਆਰੀ ਕਰਵਾ ਲਈ ਸੀ। ਉਸ ਕੋਠਾ ਸਾਹਿਬ ਦੇ ਅੰਦਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਸੁੱਖ ਆਸਣ ਹੋਵੇ। ਜਿਹੜਾ ਕੋਠਾ ਸਾਹਿਬ ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਅੰਦਰ ਹੈ, ਇੱਥੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਵਿਰਾਜਿਆ ਕਰਦੇ ਸਨ। ਆਗਿਆ ਕੀਤੀ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਸੁੱਖ ਆਸਣ ਹੋਵੇ। ਤਾਂ ਬਾਬਾ ਬੁੱਢਾ ਸਾਹਿਬ ਜੀਆਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਫਿਰ ਦੋ ਪਲੰਘੇ ਸਜਾਏ ਜਾਣ, ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ, ਇੱਕ ਆਪ ਜੀਆਂ ਦਾ। ਅਤੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ, ਨਹੀਂ ਭਾਈ ਬੁੱਢਾ ਜੀ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਸੁੱਖ ਆਸਣ ਪਲੰਘਾ ਸਾਹਿਬ ਦੇ ਉੱਪਰ ਹੋਵੇਗਾ, ਅਸੀਂ ਪਲੰਘੇ 'ਤੇ ਨਹੀਂ ਬਿਰਾਜਾਂਗੇ। ਮਹਾਰਾਜ ਫਿਰ ਆਪ ਜੀ ਕਿੱਥੇ ਬਿਰਾਜੋਗੇ? ਬਚਨ ਕੀਤਾ ਚਾਦਰ ਪਲੰਘੇ ਦੇ ਥੱਲੇ ਵਿਛਾ ਕਰਕੇ ਅਸੀਂ ਉਸ ਚਾਦਰ 'ਤੇ ਬਿਰਾਜਾਂਗੇ, ਅਸੀਂ ਪਲੰਘੇ ਦੇ ਥੱਲੇ ਚਾਦਰ 'ਤੇ ਬਿਰਾਜਾਂਗੇ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪਲੰਘੇ ਦੇ ਉੱਪਰ ਬਿਰਾਜਣਗੇ। ਸਾਧ ਸੰਗਤ ਜੀ, ਸ੍ਰੀ ਅਕਾਲ ਤਖਤ ਸਾਹਿਬ ਜੀ ਜਿਨ੍ਹਾਂ ਦੇ ਦਰਸ਼ਨ ਕੀਤੇ ਵੱਡ ਭਾਗ, ਜਿਨ੍ਹਾਂ ਦੇ ਦਰਸ਼ਨ ਤੇ ਕੀਤੇ ਪਰ ਕਦੇ ਗੌਰ ਨਹੀਂ ਕੀਤੀ, ਹੁਣ ਦਰਸ਼ਨ ਕਰਨ ਵਾਸਤੇ ਜਾਵੋਗੇ ਤੇ ਗੌਰ ਕਰਿਓ, ਜਿਨ੍ਹਾਂ ਨੇ ਦਰਸ਼ਨ ਨਹੀਂ ਕੀਤੇ ਉਹ ਵੀ ਜਾਣਗੇ ਤੇ ਗੌਰ ਕਰਿਓ। ਸ੍ਰੀ ਅਕਾਲ ਤਖਤ ਸਾਹਿਬ, ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਲੰਘੇ ਦੇ ਥੱਲੇ ਚਿੱਟੀ ਚਾਦਰ ਵਿਛੀ ਹੁੰਦੀ ਏ, ਉਹ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਦੀ ਯਾਦ ਦੇ ਵਿੱਚ ਹੈ ਕਿ ਉੱਪਰ ਆਸਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਪਲੰਘੇ ਦੇ ਥੱਲੇ ਆਸਣ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ ਹੈ। ਇਸ ਪ੍ਰਕਾਰ ਸਾਧ ਸੰਗਤ ਜੀ, ਜਦੋਂ ਪਹਿਰ ਰਾਤ ਬਤੀਤ ਹੋ ਗਈ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਸੁੱਖ ਆਸਣ ਕੀਤਾ ਗਿਆ, ਸੁੰਦਰ ਪਾਲਕੀ ਦੇ ਅੰਦਰ ਸਜਾ ਕਰਕੇ, ਸੰਖਾਂ ਦੀ ਧੁਨੀ ਦੇ ਅੰਦਰ ਨਰਸਿੰਘੇ ਵਜਾਉਂਦਿਆਂ ਹੋਇਆਂ ਸ੍ਰੀ ਅਕਾਲ ਤਖਤ ਸਾਹਿਬ ਜੀਆਂ ਵਾਲੇ ਪਾਵਨ ਸਥਾਨ ਕੋਠਾ ਸਾਹਿਬ ਜੀ ਵਿਖੇ ਸੁਭਾਏਮਾਨ ਕੀਤਾ ਗਿਆ। ਜਦੋਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਸਤਮਾਨ ਦੇ ਬਾਰੇ ਬਾਬਾ ਬੁੱਢਾ ਸਾਹਿਬ ਜੀ ਤੇ ਮੁਖੀ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਆਪ ਵੀ ਗੁਰੂ ਤੇ ਗੁਰਬਾਣੀ ਵੀ ਗੁਰੂ, ਮਹਾਰਾਜ ਆਪ ਜੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਬਾਣੀ ਦੇ ਬਰਾਬਰ ਹੀ ਹੋ ਨਾ, ਆਪ ਵੀ ਜਗਤ ਗੁਰੂ ਤੇ ਗੁਰਬਾਣੀ ਵੀ ਬਾਣੀ ਗੁਰੂ, ਗੁਰੂ ਹੈ ਬਾਣੀ, ਫਿਰ ਬਰਾਬਰ ਹੋਇਆ ਨਾ ਸਨਮਾਨ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਪਲੰਘੇ ਤੇ ਕਿਉਂ ਨਹੀਂ ਬਿਰਾਜਦੇ? ਤਾਂ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਨੇ ਬਚਨ ਕੀਤੇ, ਭਾਈ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਨਾ, ਇਹ ਸਾਡੇ ਤੋਂ ਵੀ ਵੱਡੇ ਨੇ। ਮਹਾਰਾਜ ਆਪ ਜੀਆਂ ਤੋਂ ਵੱਡੇ ਕਿਵੇਂ ਨੇ, ਕਿਰਪਾ ਕਰਕੇ ਦੱਸੋ। ਤੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਬਚਨ ਨੇ, ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ, ਪਿਆਰਿਓ ਗੁਰਸਿੱਖੋ, ਸ੍ਰੀ ਗੁਰ ਕੇਰ ਸਰੀਰ ਜੋ ਸਭ ਥਾਨ ਸਮੇਂ ਸਭ ਨਾ ਦਰਸੈ ਹੈ। ਜਿਹੜਾ ਸਤਿਗੁਰਾਂ ਦਾ ਪ੍ਰਤੱਖ ਸਰੀਰ ਹੈ ਨਾ, ਇੱਕੋ ਸਮੇਂ ਸਾਰਿਆਂ ਸਥਾਨਾਂ ਤੇ ਦਰਸ਼ਨ ਨਹੀਂ ਦੇ ਸਕਦਾ। ਸਤਿਗੁਰਾਂ ਦਾ ਸਰੀਰ ਇੱਕ ਥਾਂ ਤੇ ਸੁਭਾਏਮਾਨ ਆ, ਕੋਈ ਬਹੁਤੀ ਭਾਵਨਾ ਵਾਲੇ ਬਹੁਤੀਆਂ ਬੇਨਤੀਆਂ ਕਰਦੇ ਹੋਣਗੇ ਤੇ ਕੁਝ ਥਾਵਾਂ ਤੇ ਹੋਰ ਦਰਸ਼ਨ ਦਿੰਦੇ ਹੋਣਗੇ, ਪਰ ਇੱਕੋ ਸਮੇਂ ਸਾਰਿਆਂ ਸਥਾਨਾਂ ਤੇ ਸਤਿਗੁਰਾਂ ਦਾ ਪ੍ਰਤੱਖ ਸਰੀਰ ਦਰਸ਼ਨ ਸਭਨਾਂ ਨੂੰ ਨਹੀਂ ਦੇ ਸਕਦਾ। ਗ੍ਰੰਥ ਰਿਦਾ ਗੁਰ ਕੋ ਇਹ ਜਨ ਹੋ, ਉੱਤਮ ਹੈ ਸਭ ਥਾਨ ਰਹੇ ਹੈ। ਇਸ ਕਰਕੇ ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਗੁਰੂ ਜੀ ਦੇ ਸਰੀਰ ਤੋਂ ਵੀ ਉੱਤਮ ਜਾਣੋ। ਸਤਿਗੁਰੂ ਜੀ ਬਚਨ ਕਰਦੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡਾ ਹਿਰਦਾ ਹੈ, ਸਾਡਾ ਦਿਲ ਹੈ, ਤੇ ਸਾਡੇ ਸਰੂਪ ਤੋਂ ਵੀ ਉੱਤਮ ਹੈ। ਮਹਾਰਾਜ ਤੁਹਾਡੇ ਸਰੀਰ ਤੁਹਾਡੇ ਸਰੂਪ ਤੋਂ ਉੱਤਮ ਕਿਵੇਂ ਹੈ? ਸਭ ਥਾਨ ਰਹੇ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕੋ ਸਮੇਂ ਸਾਰਿਆਂ ਸਥਾਨਾਂ ਤੇ ਰਹਿਣਗੇ। ਅੱਜ ਪਿੰਡਾਂ ਵਿੱਚ, ਸ਼ਹਿਰਾਂ ਵਿੱਚ, ਨਗਰਾਂ ਵਿੱਚ, ਗਲੀਆਂ ਵਿੱਚ, ਮੁਹੱਲਿਆਂ ਵਿੱਚ, ਘਰਾਂ ਵਿੱਚ ਸਾਧ ਸੰਗਤ ਜੀ, ਇਸੇ ਪ੍ਰਕਾਰ ਦੇਸ਼ਾਂ ਵਿੱਚ, ਪ੍ਰਦੇਸ਼ਾਂ ਵਿੱਚ, ਧਰਮਸ਼ਾਲਾ ਵਿੱਚ, ਗੁਰੂ ਘਰਾਂ ਵਿੱਚ, ਧਾਮਾਂ ਵਿੱਚ, ਤਖਤਾਂ 'ਤੇ, ਸਭ ਜਗ੍ਹਾ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕੇ ਸਮੇਂ ਪ੍ਰਕਾਸ਼ ਹੋ ਕਰਕੇ ਸਾਰਿਆਂ ਨੂੰ ਦਰਸ਼ਨ ਦੇ ਰਹੇ ਨੇ ਨਾ, ਇਹ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਦੂਰ ਅੰਦੇਸ਼ੀ ਹੈ, ਇਹ ਦੀਰਘਦਰਸ਼ੀ ਸਤਿਗੁਰਾਂ ਜੀ ਦੀ ਵਿਚਾਰ ਹੈ। ਉੱਤਮ ਹੈ ਸਭ ਥਾਨ ਰਹੇ ਹੈ, ਮੇਰੇ ਸਰੂਪ ਤੇ ਜਾਂ ਤੇ ਹੈ ਦੀਰਘ ਸਾਹਿਬ ਜਾਨ ਅਦਾਇਬ ਕਹਿ ਹੈ। ਇਸ ਕਰਕੇ ਭਾਈ ਸਾਡੇ ਸਰੀਰ ਤੋਂ ਉੱਤਮ ਨੇ, ਤੇ ਸਾਹਿਬ ਜਾਣ ਕੇ, ਪਰਮੇਸ਼ਰ ਜਾਣ ਕੇ, ਰੱਬ ਜਾਣ ਕੇ, ਨਿਰੰਕਾਰ ਜਾਣ ਕੇ ਅਦਬ ਸਨਮਾਨ ਕਰਨਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਮਹਾਰਾਜ ਕਿਵੇਂ ਸਨਮਾਨ ਕਰੀਏ, ਕਿਵੇਂ ਪੂਜਨ ਕਰੀਏ? ਤੇ ਸਤਿਗੁਰੂ ਜੀ ਨੇ ਫਰਮਾਇਆ, ਪੂਜੋ ਚੰਦਨ ਕੇਸਰ ਕੋ ਘਸ, ਧੂਪ ਤੁਖਾਏ ਕਹਿ ਫੂਲ ਚੱਡੈ ਹੈ। ਚੰਦਨ ਨੂੰ, ਕੇਸਰ ਨੂੰ ਤਖਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਾ ਕਰਕੇ ਪੂਜਾ ਕਰੋ। ਚੰਦਨ ਨੂੰ ਘਸਾਉਣਾ, ਕੇਸਰ ਨੂੰ ਘਸਾਉਣਾ ਤੇ ਪੂਜਨ ਕਰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ। ਫੁੱਲ ਮਾਲਾ ਚੜ੍ਹਾ ਕਰਕੇ, ਖੁਸ਼ਬੂਈਆਂ ਸੁਗੰਧੀਆਂ ਦਾ ਛਿੜਕਾ ਕਰਕੇ ਤੇ ਧੂਫਾਂ ਨੂੰ ਤੁਖਾ ਕਰਕੇ ਪੂਜਨ ਕਰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਇਹ ਨੌਦਾ ਭਗਤੀ ਦੇ ਵਿੱਚੋਂ ਸਾਧ ਸੰਗਤ ਜੀ ਅਰਚਾਨ ਭਗਤੀ ਏ, ਜਿਹੜਾ ਖੁਸ਼ਬੂਈਆਂ ਦਾ ਮਹਿਕਾਉਣਾ ਹੈ।
ਇਸ ਪ੍ਰਕਾਰ ਸਾਧ ਸੰਗਤ ਜੀ ਵੱਡਾ ਭਾਰੀ ਕੌਤਕ ਕਰਦੇ ਆ। ਸਤਿਗੁਰ ਦੇਵ ਪਿਤਾ ਜੀ ਨੇ ਬੇਅੰਤ ਵੱਡੇ ਕੌਤਕ ਕੀਤੇ ਨੇ, ਪਰ ਸਾਰਿਆਂ ਦੇ ਵਿੱਚੋਂ ਦੋ ਵੱਡੇ ਕੌਤਕ ਨੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਪੱਕਿਆ ਕਰਵਾਉਣਾ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ, ਸਾਧ ਸੰਗਤ ਜੀ ਸਾਰੀ ਗੁਰਬਾਣੀ ਨੂੰ ਇਕੱਤਰ ਕਰਕੇ ਮੁਕੰਮਲ ਰੂਪ ਦੇ ਵਿੱਚ ਸੰਪਾਦਨਾ ਕਰਕੇ ਇੱਕ ਜਿਲਦ ਦੇ ਅੰਦਰ ਸਰੂਪ ਨੂੰ ਤਿਆਰ ਕਰਵਾਉਣਾ। ਅੱਜ ਦੇ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਦਰੋਂ ਸੁਦੀ ਏਕਮ ਸੰਮਤ ਬਿਕਰਮੀ 1661 ਨੂੰ ਸਾਧ ਸੰਗਤ ਜੀ ਅੱਜ ਤੋਂ 422 ਸਾਲ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ ਕੀਤਾ, ਪਹਿਲੇ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਨੂੰ ਥਾਪਿਆ। ਭਾਵੇਂ ਇਤਿਹਾਸ ਦੀ ਵਿਚਾਰ ਸੰਖੇਪ ਵਿੱਚ ਕੀਤੀ ਗਈ, ਇਤਿਹਾਸ ਬਹੁਤ ਵੱਡਾ ਅਤੇ ਇਤਿਹਾਸ ਦੀ ਵਿਚਾਰ ਬਹੁਤ ਲੰਮੇਰੀ ਏ, ਪਰ ਇੰਨੇ ਕੁ ਇਤਿਹਾਸ ਦੇ ਬਚਨ ਗੁਰੂ ਖਾਲਸੇ ਗੁਰੂ ਸੰਗਤ ਨੇ ਪ੍ਰਵਾਨ ਕਰਨੇ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ, ਸਮੁੱਚੇ ਖਾਲਸਾ ਪੰਥ ਨੂੰ, ਸਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ, ਸਮੁੱਚੀ ਸ੍ਰਿਸ਼ਟੀ, ਸਮੁੱਚੀ ਲੁਕਾਈ, ਸਮੁੱਚੇ ਬ੍ਰਹਿਮੰਡਾਂ ਨੂੰ ਬੇਅੰਤ ਬੇਅੰਤ ਬੇਅੰਤ ਵਧਾਈਆਂ ਜੀ। ਹੁਣ ਰਹਿੰਦੇ ਕੁਝ ਸਮੇਂ ਦੇ ਅੰਦਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਨਾਂ ਵਿਖੇ ਹਾਜ਼ਰੀਆਂ ਭਰ ਕੇ ਹੋਰ ਲਾਭ ਪ੍ਰਾਪਤ ਕਰੀਏ। ਪਿਆਰ ਦੇ ਨਾਲ ਮੁੱਖੋਂ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ

0: ਪਰਮ ਪਿਤਾ ਪਰਮੇਸ਼ਵਰ ਹਰੀ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਜੀਆਂ ਦੇ ਸਰਗੁਣ ਸਰੂਪ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਰਤਾਰਪੁਰ ਸਾਹਿਬ ਵਿਖੇ ਸੁਭਾਏਮਾਨ ਨੇ ਸਿੱਖਾਂ ਨੇ ਬੇਨਤੀ ਕੀਤੀ ਹੈ ਮਹਾਰਾਜ ਦੁਨੀਆ ਦੇ ਉੱਪਰ ਲਿਖਾਰੀ ਬੜੇ ਨੇ ਕੋਈ ਗਜ਼ਲਾਂ ਲਿਖਦਾ ਹੈ ਕੋਈ ਟੱਪੇ ਲਿਖਦਾ ਹੈ ਕੋਈ ਬੋਲੀਆਂ ਲਿਖਦਾ ਹੈ ਕੋਈ ਲੋਕ ਗੀਤ ਲਿਖਦਾ ਹੈ ਇਸੇ ਪ੍ਰਕਾਰ ਜਿਹੜੇ ਭੱਟ ਜਾਂਦੇ ਨੇ ਉਹ ਰਾਜਿਆਂ ਦੇ ਜਸ ਨੂੰ ਲਿਖਦੇ ਨੇ ਮਹਾਰਾਜ ਦੁਨੀਆ ਦੇ ਉੱਪਰ ਲਿਖਾਰੀ ਬਹੁਤ ਨੇ ਪਰ ਆਪ ਜੀ ਕਿਰਪਾਲਤਾ ਕਰਕੇ ਦੱਸੋ ਆਪ ਜੀ ਸੱਚੇ ਲਿਖਾਰੀ ਸਫਲ ਲਿਖਾਰੀ ਕਿਹਨਾਂ ਨੂੰ ਕਹਿਣਾ ਕਰਦੇ ਹੋ ਤਾਂ ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ ਜੀਓ
1: ਸੋ ਕਾਗਦ ਕਲਮ ਧੰਨ
0: ਭਾਈ ਲਿਖਾਰੀ ਤਾਂ ਸੱਚੇ ਉਹੀ ਹੋਈ ਨੇ ਜਿਹੜੇ ਨਾਮ ਦੇ ਲਿਖਾਰੀ ਨੇ ਜਿਹੜੇ ਨਾਮ ਨੂੰ ਲਿਖਦੇ ਨੇ ਜਿਹੜੇ ਬਾਣੀ ਨੂੰ ਲਿਖਦੇ ਨੇ ਉਹ ਸੱਚੇ ਲਿਖਾਰੀ ਨੇ ਉਹ ਧੰਨ ਨੇ ਮਹਾਰਾਜ ਆਪ ਨੇ ਉਹਨਾਂ ਲਿਖਾਰੀਆਂ ਨੂੰ ਧੰਨ ਆਖਿਆ ਉਹਨਾਂ ਦੀ ਸੋਭਾ ਵਰਣਨ ਕਰਕੇ ਦੱਸੋ ਉਹ ਧੰਨ ਕਿਉਂ ਨੇ ਤੇ ਮਹਾਰਾਜ ਸਾਹਿਬ ਜੀ ਬਚਨ ਕਰਦੇ ਨੇ ਭਾਈ ਕੇਵਲ ਤਾਂ ਕੇਵਲ ਉਹ ਲਿਖਾਰੀ ਹੀ ਧੰਨ ਨਹੀਂ ਜਿੱਥੇ ਲਿਖਾਰੀ ਧੰਨ ਨੇ ਉੱਥੇ ਧੰਨ ਸੋ ਕਾਗਦ ਉਹ ਕਾਗਜ਼ ਵੀ ਧੰਨਤਾ ਦੇ ਯੋਗ ਹੈ ਕਲਮ ਧੰਨ ਉਹ ਕਲਮ ਵੀ ਧੰਨਤਾ ਦੇ ਯੋਗ ਹੈ ਉਹ ਮਾਸ ਸਿਆਹੀ ਵੀ ਧੰਨਤਾ ਦੇ ਯੋਗ ਹੈ ਉਹ ਭਾਂਡਾ ਜਿਸ ਵਿੱਚ ਸਿਆਹੀ ਪਾਈ ਜਾਵੇ ਚਾਹੇ ਉਹ ਦਵਾਤ ਹੈ ਚਾਹੇ ਕੋਈ ਹੋਰ ਬਰਤਨ ਹੈ ਜਿਸ ਭਾਂਡੇ ਵਿੱਚ ਸਿਆਹੀ ਪਾਈ ਜਾਵੇ ਉਹ ਭਾਂਡਾ ਵੀ ਧੰਨ ਹੈ ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ ਉਹ ਲਿਖਾਰੀ ਨਾਮ ਨੂੰ ਬਾਣੀ ਨੂੰ ਲਿਖਣ ਵਾਲਾ ਵੀ ਧੰਨ ਹੈ
1: ਨਾਮ ਲਿਖਾਇਆ ਸੱਚ
0: ਜਿਸ ਲਿਖਾਰੀ ਦੇ ਪਾਸੋਂ ਸੱਚੇ ਨਾਮ ਨੂੰ ਸਤਿਗੁਰਾਂ ਨੇ ਲਿਖਾ ਲਿਆ ਧੰਨ ਉਹ ਲਿਖਾਰੀ ਜਿਸ ਨੇ ਸੱਚਾ ਨਾਮ ਲਿਖਿਆ ਧੰਨ ਉਹ ਕਾਗਜ਼ ਜਿਸ ਤੇ ਸੱਚਾ ਨਾਮ ਲਿਖਿਆ ਗਿਆ ਧੰਨ ਸਿਆਹੀ ਧੰਨ ਭਾਂਡਾ ਉਹ ਕਲਮ ਵੀ ਧੰਨ ਹੈ ਜਿਸ ਦੇ ਨਾਲ ਨਾਮ ਲਿਖਿਆ ਗਿਆ ਭਾਈ ਨਾਮ ਨੂੰ ਲਿਖਣ ਵਾਲਾ ਲਿਖਾਰੀ ਸੱਚਾ ਧੰਨਤਾ ਦੇ ਯੋਗ ਹੈ ਗੰਦੇ ਗੀਤ ਲਿਖਣ ਵਾਲੇ ਟੱਪੇ ਲਿਖਣ ਵਾਲੇ ਬੋਲੀਆਂ ਲਿਖਣ ਵਾਲੇ ਬੰਦਿਆਂ ਦਾ ਜਸ ਲਿਖਣ ਵਾਲੇ ਉਹ ਜਿਹੜੇ ਨੇ ਰੁੜ ਜਾਂਦੇ ਨੇ ਲੇਖੇ ਵਿੱਚ ਨੇ ਪਰ ਸੱਚੇ ਨਾਮ ਨੂੰ ਲਿਖਣ ਵਾਲਾ ਸੱਚਿਆਰ ਪੁਰਖ ਲੇਖਿਆਂ ਤੋਂ ਛੁੱਟ ਜਾਂਦਾ ਹੈ ਇਸੇ ਪ੍ਰਕਾਰ ਅੱਜ ਦੇ ਦਿਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਕੀਤਾ ਗਿਆ ਤੇ ਭਾਈ ਗੁਰਦਾਸ ਜੀਆਂ ਦੇ ਪਾਸੋਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਨੇ ਨਾਮ ਰੂਪ ਬਾਣੀ ਨੂੰ ਲਿਖਾਇਆ ਧੰਨ ਸੋ ਕਾਗਦ ਧੰਨ ਹਨ ਉਹ ਕਾਗਜ਼ ਉਹ ਅੰਗ ਜਿਨ੍ਹਾਂ ਦੇ ਉੱਪਰ ਗੁਰਬਾਣੀ ਲਿਖੀ ਗਈ ਧੰਨ ਹਨ ਉਹ ਕਲਮਾਂ ਜਿਨ੍ਹਾਂ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨੂੰ ਭਾਈ ਗੁਰਦਾਸ ਜੀ ਨੇ ਕਾਗਜ਼ ਦੇ ਉੱਪਰ ਅੰਕਿਤ ਕਰ ਦਿੱਤਾ ਧੰਨ ਸਨ ਉਹ ਭਾਂਡੇ ਜਿਨ੍ਹਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਖਣ ਵਾਲੀ ਸਿਆਹੀ ਪਾਈ ਗਈ ਧੰਨ ਮਸ ਧੰਨ ਉਹ ਸਿਆਹੀ ਜਿਸ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਲਿਖੀ ਗਈ ਧੰਨ ਹਨ ਭਾਈ ਗੁਰਦਾਸ ਸਾਹਿਬ ਜੀ ਲਿਖਾਰੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਉਂਦੇ ਨੇ ਭਾਈ ਜਿਨ੍ਹਾਂ ਕਿਹਨਾਂ ਨੇ ਵੀ ਗੁਰਬਾਣੀ ਲਿਖੀ ਉਹ ਧੰਨਤਾ ਦੇ ਯੋਗ ਨੇ ਇਹਨਾਂ ਬਚਨਾਂ ਦੇ ਉਚਾਰੇ ਜਾਣ ਤੋਂ ਬਾਅਦ ਸਾਰੀ ਗੁਰਬਾਣੀ ਨੂੰ ਸਮੂਹ ਰੂਪ ਵਿੱਚ ਭਾਈ ਗੁਰਦਾਸ ਜੀ ਨੇ ਲਿਖਿਆ ਕਹਿਣਾ ਬਣਦਾ ਹੈ ਧੰਨ ਲਿਖਾਰੀ ਭਾਈ ਗੁਰਦਾਸ ਸਾਹਿਬ ਜੀ ਜਿਨ੍ਹਾਂ ਨੇ ਅੰਮ੍ਰਿਤਮਈ ਗੁਰਬਾਣੀ ਨੂੰ ਲਿਖਿਆ
1: ਨਾਮ ਲਿਖਾਇਆ ਸੱਚ
0: ਤੇ ਧੰਨ ਹਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਨੇ ਸੱਚ ਨਾਮ ਰੂਪ ਗੁਰਬਾਣੀ ਨੂੰ ਲਿਖਵਾਵਣਾ ਕੀਤਾ ਇਸੇ ਪ੍ਰਕਾਰ
1: ਕਾਗਦ ਕਲਮ
0: ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਤਖ਼ਤ ਦਮਦਮਾ ਸਾਹਿਬ ਜੀ ਵਾਲੇ ਪਾਵਨ ਅਸਥਾਨ ਤੇ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਲਿਖਾਰੀ ਲਗਾ ਕਰਕੇ ਨਾ ਕੰਠੋ ਉਚਾਰਨ ਕਰਕੇ ਸਾਰਾ ਪਾਵਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਲਿਖਵਾਇਆ ਜਿਸ ਦੇ ਦਰਸ਼ਨ ਅਸੀਂ ਅੱਜ ਆਪ ਸਾਰੀ ਸੰਗਤ ਕਰ ਰਹੇ ਹੋ ਸਾਧ ਸੰਗਤ ਜੀ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਅੰਕਿਤ ਕਰਵਾਈ ਤੇ 31ਵਾਂ ਰਾਗ ਜੈ ਜਾਵੰਤੀ ਲਿਖਵਾਇਆ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਗੁਰਬਾਣੀ ਦੇ ਅੰਦਰ ਇੱਕ ਸਲੋਕ ਸਤਿਗੁਰੂ ਕਲਗੀਧਰ ਸਾਹਿਬ ਜੀ ਦਾ ਹੈ ਧੰਨ ਸੋ ਕਾਗਦ ਧੰਨ ਹਨ ਉਹ ਕਾਗਜ਼ ਜਿਨ੍ਹਾਂ ਦੇ ਉੱਪਰ ਭਾਈ ਮਨੀ ਸਿੰਘ ਸਾਹਿਬ ਜੀ ਨੇ ਗੁਰਬਾਣੀ ਲਿਖੀ ਧੰਨ ਹਨ ਉਹ ਕਲਮਾਂ ਜਿਨ੍ਹਾਂ ਦੇ ਨਾਲ ਗੁਰਬਾਣੀ ਲਿਖੀ ਗਈ
1: ਧੰਨ
0: ਉਹ ਭਾਂਡੇ ਜਿਨ੍ਹਾਂ ਵਿੱਚ ਸਿਆਹੀ ਪਾਈ ਗਈ ਤੇ ਧੰਨ ਉਹ ਸਿਆਹੀ ਜਿਸ ਦੇ ਨਾਲ ਨਾਮ ਬਾਣੀ ਨੂੰ ਲਿਖਿਆ ਗਿਆ ਜਦੋਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਪਾਵਨ ਸਰੂਪ ਮੁਕੰਮਲ ਹੋ ਗਿਆ ਨਾ ਜਿਹੜੀਆਂ ਕਲਮਾਂ ਤੇ ਸਿਆਹੀ ਬਚ ਗਈ ਨਾ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਸਰੋਵਰ ਦੇ ਵਿੱਚ ਕਲਮਾਂ ਤੇ ਸਿਆਹੀ ਪਾ ਦਿੱਤੀ ਉਸ ਸਰੋਵਰ ਦਾ ਨਾਮ ਹੈ ਲਿਖਣਸਰ ਸਾਹਿਬ ਤੇ ਸਤਿਗੁਰਾਂ ਨੇ ਬਚਨ ਕੀਤਾ ਇਹ ਗੁਰੂ ਕੀ ਕਾਂਸੀ ਹੈ ਇੱਥੇ ਕੋਈ ਢੋਰ ਮੂਰਖ ਵੀ ਆ ਕਰਕੇ ਬੈਲ ਬੁੱਧੀ ਵਾਲਾ ਵੀ ਵਿਦਿਆ ਨੂੰ ਪੜ੍ਹੇਗਾ ਤੇ ਮਹਾਂ ਵਿਦਵਾਨ ਬਣ ਜਾਵੇਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਪ੍ਰਕਾਰ ਗੁਰੂ ਕੀ ਕਾਲਸੀ ਦਾ ਵਰ ਦਿੱਤਾ ਤੇ ਸਾਧ ਸੰਗਤ ਜੀ ਉਹ ਅੰਮ੍ਰਿਤ ਸਰੋਵਰ ਰੂਪੀ ਭਾਂਡਾ ਵੀ ਧੰਨ ਹੈ ਜਿਸ ਦੇ ਵਿੱਚ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਲਮਾਂ ਪਾ ਦਿੱਤੀਆਂ ਤੇ ਧੰਨ ਮਸ ਧੰਨ ਉਹ ਸਿਆਹੀ ਜਿਸ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਲਿਖਿਆ ਗਿਆ ਉਹ ਸਰੋਵਰ ਰੂਪੀ ਭਾਂਡਾ ਵੀ ਧੰਨ ਹੋ ਗਿਆ ਜਿਸ ਵਿੱਚ ਕਲਗੀਧਰ ਸਾਹਿਬ ਜੀ ਨੇ ਉਹ ਬਚੀ ਹੋਈ ਸਿਆਹੀ ਪਾ ਦਿੱਤੀ ਸਤਿਗੁਰਾਂ ਦਾ ਵਾਰ ਹੈ ਜਿਨ੍ਹਾਂ ਨੂੰ ਵਿਦਿਆ ਨਹੀਂ ਆਉਂਦੀ ਗੁਰਮੁਖੀ ਨਹੀਂ ਆਉਂਦੀ ਉੱਥੇ ਜਾ ਕਰਕੇ ਊੜਾ ਤੋਂ ਡਾੜਾ ਤੱਕ ਜੋ 35 ਅੱਖਰ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਉਚਾਰੇ ਹੋਏ ਨੇ ਨਾ ਉੱਥੇ ਜਾ ਕਰਕੇ ਉਹ ਗੁਰਮੁਖ ਲਿਖਦੇ ਨੇ ਫਿਰ ਉਹਨਾਂ ਦੇ ਅੱਖਰ ਚੱਲ ਪੈਂਦੇ ਨੇ ਸੰਥਿਆ ਪੜ੍ਹਦੇ ਹਾਂ ਜਿਨ੍ਹਾਂ ਦੇ ਅੱਖਰ ਨਹੀਂ ਚੱਲਦੇ ਸਾਧ ਸੰਗਤ ਜੀ ਸੰਪਰਦਾਵਾਂ ਦੇ ਅੰਦਰ ਅੱਜ ਵੀ ਉਹ ਮਰਿਆਦਾ ਹੈ ਸਿੱਖ ਆ ਕਰਕੇ ਵਿਦਿਆਰਥੀ ਉੱਥੇ ਆ ਕਰਕੇ 35 ਲਿਖਦੇ ਨੇ ਉਹਨਾਂ ਦੇ ਅੱਖਰ ਚੱਲ ਪੈਂਦੇ ਨੇ ਸੋ ਧੰਨ ਹਨ ਸਤਿਗੁਰੂ ਕਲਗੀਧਰ ਸਾਹਿਬ ਜੀ ਜਿਨ੍ਹਾਂ ਨੇ ਵੱਡੀ ਭਾਰੀ ਬਖਸ਼ਿਸ਼ ਸਿੱਖਾਂ ਦੇ ਉੱਪਰ ਕੀਤੀ ਵਰ ਦੇਣਾ ਕੀਤਾ ਜਿਹੜਾ ਗੁਰੂ ਕੀ ਕਾਂਛੀ ਆ ਕੇ ਵਿਦਿਆ ਪੜ੍ਹੇਗਾ ਵੱਡਾ ਵਿਦਵਾਨ ਪੜ੍ਹੇਗਾ ਸਰੋਵਰ ਰੂਪੀ ਭਾਂਡਾ ਵੀ ਧੰਨ ਲਿਖਣ ਸਰ ਸਾਹਿਬ ਤੇ ਉਹ ਸਿਆਹੀ ਵੀ ਧੰਨ ਜੋ ਸਤਿਗੁਰੂ ਜੀ ਨੇ ਸਰੋਵਰ ਵਿੱਚ ਪਾਈ ਧੰਨ ਹਨ ਲਿਖਾਰੀ ਭਾਈ ਮਨੀ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਸਮੁੱਚਾ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਲਿਖਿਆ
1: ਨਾਮ ਲਿਖਾਇਆ ਸੱਚ
0: ਧੰਨ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਨੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਮੁੱਚਾ ਸਰੂਪ ਕੰਠੋਂ ਉਚਾਰਨ ਕਰਕੇ ਲਿਖਵਾ ਦਿੱਤਾ ਸਾਧ ਸੰਗਤ ਜੀ ਅੱਜ ਅਸੀਂ ਕਿੱਥੇ ਖੜੇ ਹਾਂ ਮੂਲ ਮੰਤਰ ਜ਼ੁਬਾਨੀ ਲਿਖਵਾਉਣਾ ਪਵੇ ਤੇ ਖਿਮਾ ਕਰਨਾ ਅਸੀਂ ਨਹੀਂ ਲਿਖਵਾ ਸਕਦੇ ਮਾਤਰਾਵਾਂ ਛੁੱਟ ਜਾਣਗੀਆਂ ਪਾਠ ਸ਼ੁੱਧ ਨਹੀਂ ਲਿਖਾਇਆ ਜਾਵੇਗਾ ਅਸ਼ੁੱਧ ਲਿਖਾਇਆ ਜਾਵੇਗਾ ਧੰਨ ਸਤਿਗੁਰ ਦੇਵ ਪਿਤਾ ਪੰਥ ਦੇ ਬਾਲੀ ਅੰਮ੍ਰਿਤ ਕੇ ਦਾਤੇ ਸਤਿਗੁਰੂ ਬਾਲਾ ਪ੍ਰੀਤਮ ਜੀ ਪੂਰਾ ਦਾ ਪੂਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੀ ਗੁਰਬਾਣੀ ਕੰਠ ਲਿਖਾ ਦਿੱਤੀ ਤੇ ਲਗ ਮਾਤਰ ਤੱਕ ਦਾ ਫਰਕ ਨਾ ਪੈਣ ਦਿੱਤਾ ਧੰਨ ਸਤਿਗੁਰੂ ਕਲਗੀਧਰ ਸਾਹਿਬ ਜੀ ਜਿਨ੍ਹਾਂ ਨੇ ਸੱਚੀ ਬਾਣੀ ਸੱਚੇ ਨਾਮ ਨੂੰ ਲਿਖਾਇਆ ਹੈ ਇਸੇ ਪ੍ਰਕਾਰ ਸਾਧ ਸੰਗਤ ਜੀ ਫਿਰ ਸੰਪਰਦਾਵਾਂ ਦੇ ਵਿੱਚ ਹੱਥੀ ਪਾਵਨ ਸਰੂਪ ਲਿਖਣੇ ਦੀ ਮਰਿਆਦਾ ਚੱਲੀ ਸਭ ਤੋਂ ਪਹਿਲਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਚਾਰ ਸਰੂਪ ਹੱਥੀ ਗੁਰਮੁਖੀ ਭਾਸ਼ਾ ਵਿੱਚ ਲਿਖ ਕਰਕੇ ਚਾਰੇ ਤਖਤਾਂ ਤੇ ਭੇਜੇ ਦਮਦਮਾ ਸਾਹਿਬ ਸਰੂਪ ਪਹਿਲਾਂ ਹੀ ਮੌਜੂਦ ਸੀ ਪੰਜਾਂ ਤਖਤਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪ੍ਰਕਾਸ਼ ਹੋਏ ਇੱਕ ਸਰੂਪ ਬਾਬਾ ਦੀਪ ਸਿੰਘ ਜੀਆਂ ਨੇ ਅਰਬੀ ਭਾਸ਼ਾ ਵਿੱਚ ਲਿਖਿਆ ਜਿਹੜਾ ਅੱਜ ਵੀ ਬਰਕਲੇ ਯੂਨੀਵਰਸਿਟੀ ਦੇ ਵਿੱਚ ਪ੍ਰਸਿੱਧ ਹੈ ਫਿਰ ਅੱਗੇ ਗੁਰਸਿੱਖਾਂ ਨੇ ਟਕਸਾਲਾਂ ਦੇ ਮੁਖੀਆਂ ਨੇ ਅੰਮ੍ਰਿਤਧਾਰੀਆਂ ਨੇ ਤੇ ਨਿਰਮਲਿਆ ਨੇ ਇਹ ਸੇਵਾ ਕੀਤੀ ਹੱਥੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਲਿਖਣਾ ਕੀਤਾ ਦਮਦਮੀ ਟਕਸਾਲ ਦੇ ਭਾਈ ਸਾਧ ਸੰਗਤ ਜੀ ਮੁਖੀ ਹੋਏ ਨੇ ਭਾਈ ਸੰਤ ਸਿੰਘ ਜੀ ਜਿਨ੍ਹਾਂ ਨੇ ਆਪਣੇ ਹੱਥੀਂ 40 ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖੇ ਸਨ ਅੱਜ ਜਿਨ੍ਹਾਂ ਸਰੂਪਾਂ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ ਹੁੰਦੇ ਨੇ ਨਾ ਉਹ ਚਾਰ ਸਰੂਪ ਨੇ ਉਹਨਾਂ ਚਾਰਾਂ ਸਰੂਪਾਂ ਨੂੰ ਬਦਲ ਬਦਲ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਕਾਸ਼ ਕੀਤਾ ਜਾਂਦਾ ਉਹਨਾਂ ਚਾਰ ਸਰੂਪਾਂ ਦੇ ਅੰਦਰ ਇੱਕ ਸਰੂਪ ਦਮਦਮੀ ਟਕਸਾਲ ਦੇ ਮੁਖੀ ਭਾਈ ਸੰਤ ਸਿੰਘ ਜੀ ਦੀ ਹਸਤ ਲਿਖਤ ਹੈ ਜਿਸ ਦਾ ਪ੍ਰਕਾਸ਼ ਅੱਜ ਵੀ ਹੁੰਦਾ ਬਾਕੀ ਦੇ ਸਰੂਪ ਸਤਿਗੁਰੂ ਜੀ ਦੇ ਪਿਆਰਿਆਂ ਗੁਰਸਿੱਖਾਂ ਦੇ ਤੇ ਨਿਰਮਲਿਆ ਦੇ ਲਿਖੇ ਹੋਏ ਨੇ ਸਾਧ ਸੰਗਤ ਜੀ ਇਸ ਪ੍ਰਕਾਰ ਹੱਥੀਂ ਗੁਰਬਾਣੀ ਲਿਖਣ ਦਾ ਗੁਰੂ ਘਰ ਦੇ ਵਿੱਚ ਰੁਝਾਨ ਚੱਲਿਆ ਗੁਰਬਾਣੀ ਦੀਆਂ ਪੋਥੀਆਂ ਤੇ ਗੁਟਕਾ ਸਾਹਿਬ ਲਿਖ ਕਰਕੇ ਗੁਰਸਿੱਖ ਉਹਨਾਂ ਗੁਰਸਿੱਖਾਂ ਨੂੰ ਦਿਆ ਕਰਦੇ ਸਨ ਜਿਨ੍ਹਾਂ ਦੇ ਮਨ ਵਿੱਚ ਉਮਾਹ ਹੁੰਦਾ ਸੀ ਗੁਰਬਾਣੀ ਪੜ੍ਹਨ ਦੇ ਦਾ ਪਰ ਗੁਰਬਾਣੀ ਦੀਆਂ ਪੋਥੀਆਂ ਪ੍ਰਾਪਤ ਨਹੀਂ ਸਨ ਹੁੰਦੀਆਂ ਇਸ ਪ੍ਰਕਾਰ ਅੱਜ ਵੀ ਗੁਰਸਿੱਖ ਪਿਆਰੇ ਅੰਮ੍ਰਿਤਮਈ ਗੁਰਬਾਣੀ ਦੇ ਪਾਵਨ ਸਰੂਪਾਂ ਨੂੰ ਲਿਖਦੇ ਨੇ ਪੋਥੀਆਂ ਨੂੰ ਲਿਖਦੇ ਨੇ ਇਸੇ ਪ੍ਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਕਿੰਨੇ ਹੀ ਗੁਰਸਿੱਖ ਪਿਆਰੇ ਸਿੰਘ ਤੇ ਸਿੰਘਣੀਆਂ ਅੱਜ ਵੀ ਲਿਖਦੇ ਨੇ ਸੋ ਇਸ ਪ੍ਰਕਾਰ ਧੰਨ ਹਨ ਉਹ ਕਾਗਜ਼ ਅੱਜ ਵੀ ਜਿਨ੍ਹਾਂ ਦੇ ਉੱਪਰ ਗੁਰਬਾਣੀ ਲਿਖੀ ਜਾਂਦੀ ਹੈ ਧੰਨ ਹਨ ਉਹ ਕਲਮਾਂ ਜਿਨ੍ਹਾਂ ਦੇ ਨਾਲ ਗੁਰਬਾਣੀ ਲਿਖੀ ਜਾਂਦੀ ਹੈ ਭਾਈ ਉਹ ਭਾਂਡੇ ਵੀ ਧੰਨ ਹਨ ਤੇ ਸਿਆਹੀ ਵੀ ਧੰਨ ਹੈ ਜਿਨ੍ਹਾਂ ਦੇ ਨਾਲ ਗੁਰਬਾਣੀ ਲਿਖੀ ਜਾਂਦੀ ਹੈ ਜੀਓ ਧੰਨ ਹਨ ਉਹ ਲਿਖਾਰੀ ਉਹ ਗੁਰਸਿੱਖ ਮਾਈਆਂ ਤੇ ਉਹ ਭਾਈ ਜਿਹੜੇ ਅੱਜ ਵੀ ਗੁਰਬਾਣੀ ਨੂੰ ਲਿਖਦੇ ਹਨ ਧੰਨ ਹਨ ਦਸੇ ਸਤਿਗੁਰੂ ਸਾਹਿਬਾਨ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹੜੇ ਨਯੰਤਾ ਰੂਪ ਹੋ ਕਰਕੇ ਪ੍ਰੇਰਣਾ ਸਰੂਪ ਹੋ ਕਰਕੇ ਗੁਰਸਿੱਖਾਂ ਦੇ ਹਿਰਦਿਆਂ ਨੂੰ ਪ੍ਰੇਰਣਾ ਕਰਦੇ ਨੇ ਤੇ ਗੁਰਸਿੱਖਾਂ ਦੇ ਹਿੱਥੋਂ ਗੁਰਬਾਣੀ ਲਿਖਾਉਣਾ ਕਰਦੇ ਨੇ ਇਸੇ ਪ੍ਰਕਾਰ ਭਾਈ ਜਿਨ੍ਹਾਂ ਨੇ ਬਾਣੀ ਨੂੰ ਨਾਮ ਨੂੰ ਹਿਰਦੇ ਦੇ ਵਿੱਚ ਵਸਾ ਲਿਆ ਗੁਰਸਿੱਖਾਂ ਦੇ ਅੰਤਹਿਕਰਨ ਰੂਪੀ ਕਾਗਜ਼ ਜਿਹੜੇ ਉਹ ਧੰਨ ਹਨ ਤੇ ਬੁੱਧੀ ਰੂਪੀ ਕਲਮ ਵੀ ਧੰਨ ਹੈ ਇਸੇ ਪ੍ਰਕਾਰ ਸ਼ਰਧਾ ਰੂਪੀ ਸਿਆਹੀ ਜੋ ਕਿ ਹਿਰਦਿਆ ਰੂਪੀ ਭਾਂਡੇ ਦੇ ਅੰਦਰ ਵਸਦੀ ਏ। ਭਾਈ ਉਹ ਹਿਰਦੇ ਭਾਂਡੇ ਵੀ ਸਵੱਛ ਧਨ ਹਨ ਤੇ ਸ਼ਰਧਾ ਦੀ ਸ਼ਾਹੀ ਵੀ ਧਿਆਨ ਹੈ।
1: ਲਿਖਾਰੀ ਨਾਨਕਾ,
0: ਤੇ ਜਿਸ ਸਰੀਰ ਦੇ ਪਾਸੋਂ ਸਤਿਗੁਰੂ ਜੀ ਨੇ ਇਹ ਸੇਵਾ ਲਈ ਗੁਰਬਾਣੀ ਲਿਖਾਈ, ਉਹ ਸਰੀਰ ਵੀ ਗੁਰਸਿੱਖਾਂ ਦੇ ਧਨ ਹਨ, ਅਥਵਾ ਗੁਰਬਾਣੀ ਲਿਖਣ ਦੇ ਅਧਿਕਾਰੀ ਹੋਣਾ ਇਹ ਵੱਡੀ ਭਾਰੀ ਦਾਤ ਹੈ। ਗੁਰਬਾਣੀ ਲਿਖਣ ਦਾ ਹਰ ਕੋਈ ਅਧਿਕਾਰੀ ਨਹੀਂ, ਓਨੀ ਸੁਚਮਤਾ ਨਹੀਂ ਰੱਖਦਾ, ਓਨਾ ਜਤ ਨਹੀਂ ਰੱਖ ਸਕਦਾ। ਜਿਤਨਾ ਸਮਾਂ ਗੁਰਬਾਣੀ ਲਿਖਣੀ ਹੈ ਨਾ, ਉਤਨਾ ਸਮਾਂ ਜਤ ਦਾ ਪਹਿਰਾ ਰੱਖਣਾ ਪੈਂਦਾ। ਸੋ ਸਤਿਗੁਰੂ ਜੀ ਬਚਨ ਕਰਨਾ ਕਰਦੇ ਹਨ, ਭਾਈ ਉਹ ਲਿਖਾਰੀ ਵੀ ਧਨ ਹਨ ਜਿਹੜੇ ਗੁਰਬਾਣੀ ਲਿਖਣ ਦੇ ਅਧਿਕਾਰੀ ਬਣੇ।
1: ਨਾਮ ਲਿਖਾਇਆ ਸੱਚ,
0: ਤੇ ਧਨ ਹਨ ਪਰਮ ਪਿਤਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਜਿਹੜੇ ਹਿਰਦਿਆਂ ਦੇ ਅੰਦਰ ਪ੍ਰੇਰਣਾ ਕਰਕੇ ਗੁਰਬਾਣੀ ਨੂੰ ਲਿਖਾਵਣਾ ਕਰਦੇ ਹਨ ਜੀਓ।
1: ਪਹਿਲਾ
0: ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਫਿਰ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਐਸੀ ਗੁਰਬਾਣੀ ਨੂੰ ਲਿਖਣੇ ਵਾਲੇ ਦਾ ਮਨ ਦਾ ਭਾਵ, ਮਨ ਦੀ ਦਸ਼ਾ ਕਿਹੋ ਜਿਹੀ ਹੋਣੀ ਚਾਹੀਦੀ ਹੈ? ਤੇ ਹਜ਼ੂਰ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ,
1: ਪੱਟੀ ਕਲਮ
0: ਭਾਈ ਗੁਰਬਾਣੀ ਲਿਖਦਿਆਂ ਕਿਧਰੇ ਮਨ ਵਿੱਚ ਮਾਣ ਨਾ ਆ ਜਾਵੇ ਕਿ ਲੱਖਾਂ ਸਿੱਖ ਗੁਰਬਾਣੀ ਨਹੀਂ ਲਿਖ ਪਾ ਰਹੇ ਤੇ ਮੈਂ ਲਿਖ ਰਿਹਾ। ਲੱਖਾਂ ਐਸੇ ਸਿੱਖ ਨੇ ਹਰ ਰੋਜ਼ ਗੁਰਬਾਣੀ ਦੇ ਦਰਸ਼ਨ ਤੇ ਕਰਦੇ ਪਰ ਲਿਖਦੇ ਨਹੀਂ, ਪਰ ਮੈਂ ਲਿਖ ਰਿਹਾ, ਐਸਾ ਮਾਣ ਨਾ ਆ ਜਾਵੇ। ਭਾਵਨਾ ਐਸੀ ਰੱਖੇ ਆਪੇ ਪੱਟੀ, ਜਿਸ ਪੱਟੀ ਦੇ ਉੱਪਰ ਗੁਰਬਾਣੀ ਲਿਖੀ ਜਾ ਰਹੀ ਏ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜੀ, ਉਹ ਪੱਟੀ ਵੀ ਆਪ ਹੋ, ਕਲਮ ਆਪ, ਜਿਸ ਕਲਮ ਦੇ ਨਾਲ ਲਿਖੀ ਜਾ ਰਹੀ ਉਹ ਕਲਮ ਵੀ ਮਹਾਰਾਜ ਆਪ ਹੀ ਹੋ।
1: ਪਰ ਲੇਖ ਭੇ ਤੂੰ,
0: ਮਹਾਰਾਜ ਉੱਪਰ ਜਿਹੜੇ ਲੇਖ ਜਿਹੜੀ ਗੁਰਬਾਣੀ ਲਿਖੀ ਜਾ ਰਹੀ ਏ ਇਹ ਗੁਰਬਾਣੀ ਰੂਪ ਵੀ ਆਪ ਹੋ, ਉੱਪਰ ਲੇਖ ਭੇ ਤੂੰ, ਮਹਾਰਾਜ ਹਿਰਦੇ ਵਿੱਚ ਵਸ ਕਰਕੇ ਆਪ ਹੀ ਗੁਰਬਾਣੀ ਦੀ ਲਿਖਤ ਕਰਵਾ ਰਹੇ ਹੋ। ਮੈਂ ਨਾ ਕੁਛ ਕਰਨ ਜੋਗਾ ਸੀ, ਨਾ ਹਾਂ ਤੇ ਨਾ ਹੋਵਾਂਗਾ, ਇਹ ਕਲਾ ਸਾਰੀ ਆਪ ਜੀ ਦੀ ਵਰਤ ਰਹੀ ਹੈ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਉਸ ਇੱਕੋ ਇੱਕ ਓਅੰਕਾਰ ਵਾਹਿਦ ਹਸਤੀ ਨੂੰ ਧੰਨ ਕਹਿਣਾ ਬਣਦਾ। ਮਹਾਰਾਜ ਲਿਖਣ ਵਾਲੇ ਵੀ ਆਪ, ਲਿਖਾਉਣ ਵਾਲੇ ਵੀ ਆਪ, ਸਿਆਹੀ ਵੀ ਆਪ, ਕਲਮ ਵੀ ਆਪ, ਪੱਟੀ ਵੀ ਆਪ, ਕਾਗਜ਼ ਵੀ ਆਪ, ਲਿਖਣ ਵਾਲੇ ਵੀ ਆਪ ਤੇ ਬਾਣੀ ਰੂਪ ਹੋ ਕਰਕੇ ਲਿਖੇ ਵੀ ਆਪ ਹੀ ਜਾ ਰਹੇ ਹੋ। ਮਹਾਰਾਜ ਇੱਕ ਆਪ ਜੀ ਨੂੰ ਹੀ ਧੰਨ ਕਹਿਣਾ ਬਣਦਾ ਹੈ, ਦੂਜਾ ਕੋਈ ਕੌਣ ਹੈ ਜਿਸ ਨੂੰ ਧੰਨ ਕਹਿਣਾ ਕਰੀਏ? ਦੂਜਾ ਕੋਈ ਹੋਰ ਹੈ ਹੀ ਨਹੀਂ ਜਿਸ ਦੇ ਤਾਈ ਕਹਿਣਾ ਕਰੀਏ। ਮਹਾਰਾਜ ਕਰਨ ਕਾਰਨ ਸਮਰੱਥ ਹੈ, ਸਾਰਿਆਂ ਕਾਰਜਾਂ ਨੇ ਕਰਨ ਦੇ ਸਮਰੱਥ ਹੋ ਕਰਕੇ ਆਪ ਹੀ ਇਹ ਸਾਰੇ ਕਾਰਜ ਕਰ ਰਹੇ ਹੋ। ਲਿਖਣ ਵਾਲੇ ਦੀ ਭਾਵਨਾ ਐਸੀ ਹੋਣੀ ਚਾਹੀਦੀ ਹੈ, ਜਿੱਥੇ ਲਿਖਣ ਵਾਲੇ ਨੂੰ ਧੰਨ ਆਖਿਆ ਉੱਥੇ ਭਾਵਨਾ ਵੀ ਜਣਾਈ ਹੈ। ਲਿਖਣ ਵਾਲਾ ਐਸੀ ਭਾਵਨਾ ਨੂੰ ਮਨ ਵਿੱਚ ਧਾਰਨ ਕਰਕੇ ਫਿਰ ਗੁਰਬਾਣੀ ਦਾ ਲਿਖਣ ਵਾਲਾ ਲਿਖਾਰੀ ਹੋਵੇ। ਗੁਰਸਿੱਖਾਂ ਨੇ ਬੇਨਤੀ ਕੀਤੀ ਸਤਿਗੁਰ ਦੇਵ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਤਾਈ, ਮਹਾਰਾਜ ਜੀ ਇਹ ਜਿਹੜੀ ਸਮੁੱਚੀ ਸ੍ਰਿਸ਼ਟੀ ਹੈ ਇਸ ਦੇ ਪ੍ਰਥਾਏ ਆਪ ਜੀਆਂ ਦਾ ਕਿਆ ਵਿਚਾਰ ਹੈ, ਕਿਰਪਾ ਕਰਕੇ ਪ੍ਰਗਟ ਕਰੋ। ਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਹਜ਼ੂਰ ਪੌੜੀ ਦੁਆਰਾ ਫਰਮਾਉਂਦੇ ਹਨ,
1: ਆਪੇ ਆਪ ਵਰਤਦਾ।
0: ਭਾਈ ਇਹ ਜਿਹੜਾ ਸੰਸਾਰ ਹੈ ਨਾ, ਇਸ ਦੇ ਪ੍ਰਥਾਏ ਗੁਰੂ ਦਾ ਨਜ਼ਰੀਆ, ਗੁਰਮਤ ਦਾ ਨਜ਼ਰੀਆ ਇਹ ਹੈ, ਹੇ ਪਰਮੇਸ਼ਰ ਵਾਹਿਗੁਰੂ ਜੀ ਤੁਸਾਂ ਨੇ ਆਪਣੇ ਆਪ ਤੋਂ ਹੀ ਸਾਰੇ ਸੰਸਾਰ ਨੂੰ ਉਪਾਏ ਦਾ ਪ੍ਰਗਟ ਕੀਤਾ ਹੈ, ਸਾਰੇ ਸੰਸਾਰ ਨੂੰ ਤੁਸਾਂ ਨੇ ਉਪਾਇਆ ਨਿਰਮਿਤ ਕੀਤਾ, ਸਿਰਜਿਆ ਬਣਾਇਆ ਹੈ।
1: ਆਪੇ ਆਪ ਵਰਤਦਾ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੀ ਸ੍ਰਿਸ਼ਟੀ ਦੇ ਅੰਦਰ ਆਪ ਹੀ ਵਰਤ ਰਹੇ ਹੋ। ਜਲ ਥਲ ਮਹੀਅਲ ਪੂਰਿਆ ਸਵਾਮੀ ਸਿਰਜਨਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਅੰਕਾਰ, ਸਭ ਮਹਿ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮਹਿ ਚਾਨਣ ਹੋਏ, ਸਾਰਿਆਂ ਦੇ ਅੰਦਰ ਆਪ ਹੀ ਪ੍ਰਵਿਰਤ ਹੋ ਰਹੇ ਹੋ।
1: ਬਣਤ ਬਣਾਈ,
0: ਮਹਾਰਾਜ ਇਹ ਚਾਰੇ ਖਾਣੀਆਂ ਦੀ ਬਣਤ ਆਪ ਜੀ ਨੇ ਬਣਾਈ ਹੈ। ਅੰਡਿਆਂ ਤੋਂ ਜਿਹੜੀ ਖਾਣੀ ਇੱਕ ਪੈਦਾ ਕਰ ਦਿੱਤੀ, ਇੱਕ ਜੇਰ ਤੋਂ ਪੈਦਾ ਕਰ ਦਿੱਤੀ, ਇੱਕ ਮੁੜਕੇ ਤੋਂ, ਇੱਕ ਧਰਤੀ ਤੋਂ, ਅੰਡਜ ਜੇਰਜ ਸੇਤ ਯਕੀਨੀ ਉਤ ਪੁਜ ਖਾਣ ਬਾਹਰੇ ਰਚ ਦੀਨੀ। ਇਹ ਚਾਰੇ ਖਾਣੀਆਂ ਦੇ ਜੀਵਾਂ ਦੀ ਬਣਤ, ਇਹ ਹੱਥ, ਇਹ ਪੈਰ, ਇਹ ਨੱਕ, ਇਹ ਮੂੰਹ, ਇਹ ਮੱਥਾ, ਇਹ ਅੱਖਾਂ, ਇਹ ਪੂਰੇ ਸਰੀਰ ਦੀ ਬਣਤਰ ਅੰਗਾਂ ਪ੍ਰਤੰਗਾਂ ਦੇ ਸਹਿਤ ਮਹਾਰਾਜ 84 ਲੱਖ ਜੂਨੀਆਂ ਦੀ ਚਾਰੇ ਖਾਣੀਆਂ ਦੀ ਤੁਸਾਂ ਨੇ ਆਪ ਬਣਾਈ ਹੈ।
1: ਦੂਜਾ ਕੋ ਨਹੀਂ,
0: ਆਪ ਜੀ ਤੋਂ ਬਿਨਾਂ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਕੋਈ ਦੂਜਾ ਨਹੀਂ, ਆਪ ਜੀ ਤੋਂ ਬਿਨਾਂ ਪਾਲਣ ਵਾਲਾ ਦੂਜਾ ਨਹੀਂ, ਆਪ ਜੀ ਤੋਂ ਬਿਨਾਂ ਸੰਘਾਰ ਕਰਨ ਵਾਲਾ ਦੂਜਾ ਨਹੀਂ, ਆਪ ਜੀ ਤੋਂ ਬਿਨਾਂ ਸੁੱਖਾਂ ਦਾ ਦਾਤਾ ਦੂਜਾ ਨਹੀਂ, ਆਪ ਜੀ ਤੋਂ ਬਿਨਾਂ ਲੇਖਿਆਂ ਤੋਂ ਕੱਟ ਕੇ ਜੀਵਾਂ ਨੂੰ ਮੁਕਤ ਕਰਨ ਵਾਲਾ ਕੋਈ ਦੂਜਾ ਨਹੀਂ। ਲੇਖਾ ਕੋਈ ਨਾ ਪੁੱਛਈ ਜਾ ਹਰ ਬਖਸੰਦਾ, ਸਭ ਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਮਹਾਰਾਜ ਆਪ ਜੀ ਤੋਂ ਬਿਨਾਂ ਦਾਤਾ ਹੋਰ ਦੂਜਾ ਕੋਈ ਨਹੀਂ ਹੈ।
1: ਰਹਿ
0: ਮਹਾਰਾਜ ਦਾਤਾ ਰੂਪ ਵੀ ਆਪ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਪਰਤਕ ਜੋਤ ਹੋ ਕਰਕੇ ਸਾਖੀ ਰੂਪ ਹੋ ਕਰਕੇ ਆਪ ਹੀ ਸਮਾ ਰਹੇ ਹੋ, ਆਪ ਹੀ ਸਭਨਾ ਦੇ ਅੰਦਰ ਵਸ ਰਹੇ ਹੋ।
1: ਗਤ ਮਿਤ ਤੂਹਾ ਜਾਣਦਾ
0: ਗਤ ਨਾਮ ਪ੍ਰਾਪਤੀ ਦਾ ਮਹਾਰਾਜ ਆਪ ਜੀ ਦੀ ਪ੍ਰਾਪਤੀ ਦੀ ਮਰਿਆਦਾ ਨੂੰ ਵੀ ਆਪ ਹੀ ਜਾਣਦੇ ਹੋ। ਗਤ ਨਾਮ ਚਾਲਦਾ ਆਪ ਜੀ ਦੀ ਚਾਲ ਅਤੇ ਮਰਿਆਦਾ ਨੂੰ ਆਪ ਹੀ ਜਾਣਦੇ ਹੋ। ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ। ਮਹਾਰਾਜ ਪ੍ਰਾਪਤੀ ਦੀ ਗਤ ਨੂੰ ਵੀ ਤੇ ਚਾਲ ਮਰਿਆਦਾ ਨੂੰ ਵੀ ਤੁਸੀਂ ਆਪ ਹੀ ਜਾਣਦੇ ਹੋ ਜੀਓ।
1: ਕੀਮਤ ਪਾਈ
0: ਮਹਾਰਾਜ ਆਪ ਜੀ ਦੀ ਵਡਿਆਈ ਦੀ ਕੀਮਤ ਵੀ ਆਪ ਜੀ ਨਹੀਂ ਪਾਈ ਹੈ, ਦੂਜਾ ਕੋਈ ਆਪ ਜੀ ਦੀ ਵਡਿਆਈ ਦੀ ਕੀਮਤ ਨਹੀਂ ਪਾ ਸਕਦਾ। ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਤੇ ਜਿਨ੍ਹਾਂ ਨੇ ਆਪ ਜੀ ਦੀ ਵਡਿਆਈ ਕੀਤੀ ਏ ਆਪ ਜੀ ਨੇ ਉਹਨਾਂ ਨੂੰ ਆਪਣੀ ਪ੍ਰਾਪਤੀ ਹੀ ਕਰਾ ਦਿੱਤੀ ਏ, ਆਪਣਾ ਸਰੂਪ ਹੀ ਬਣਾ ਲਿਆ। ਹਰ ਹਰ ਜਨ ਦੂਈ ਏਕ ਹੈ ਐਸੀ ਅਵਸਥਾ ਬਖਸ਼ਿਸ਼ ਕਰ ਦਿੱਤੀ। ਮਹਾਰਾਜ ਆਪਣੀ ਵਡਿਆਈ ਦੀ ਪ੍ਰਾਪਤੀ ਰੂਪੀ ਕੀਮਤ ਵੀ ਤੁਸਾਂ ਨੇ ਆਪ ਪਾਈ ਹੈ ਜੀਓ।
1: ਲਖ ਅਗੋਚਰ ਅਗਮ ਹੈ
0: ਮਹਾਰਾਜ ਮਨ ਦੀ ਗਮਤਾ ਤੋਂ ਆਪ ਜੀ ਪਰੇ ਹੋ, ਇੰਦਰੀਆਂ ਦੇ ਵਿਸ਼ਿਆਂ ਤੋਂ ਅਗੋਚਰ ਰਹਿ ਤੋ ਅਲੱਖ ਅਸ਼ੁੱਧ ਮਨ ਕਰਕੇ ਤੁਸੀਂ ਜਾਣੇ ਨਹੀਂ ਜਾਂਦੇ, ਗੁਰੂ ਗਿਆਨ ਤੋਂ ਬਿਨਾਂ ਜਾਣੇ ਨਹੀਂ ਜਾਂਦੇ। ਇੰਦਰੀਆਂ ਤੋਂ ਅਵਿਸ਼ੇ ਸਾਰੇ ਗਮਾਂ ਤੋਂ ਸਾਰੇ ਫਿਕਰਾਂ ਤੋਂ ਸਾਰੀਆਂ ਚਿੰਤਾਵਾਂ ਤੋਂ ਵੀ ਰਹਿਤ ਹੋ
1: ਦਿਖਾਏ।
0: ਮਹਾਰਾਜ ਜਿਹੜੇ ਗੁਰਮਤੀਏ ਹੋ ਜਾਂਦੇ ਨੇ ਨਾ ਸਤਿਗੁਰੂ ਜੀ ਦੀ ਮਤ ਨੂੰ ਸਿੱਖਿਆ ਨੂੰ ਧਾਰਨ ਕਰ ਲੈਂਦੇ ਨੇ, ਦਿਖਾਈ ਆਪਣੇ ਪ੍ਰਕਾਸ਼ ਰੂਪ ਨੂੰ ਉਹਨਾਂ ਦੇ ਹਿਰਦਿਆਂ ਦੇ ਅੰਦਰ ਹੀ ਦਿਖਾ ਦਿੰਦੇ ਹੋ, ਆਪਣਾ ਆਪ ਤਿੰਨਾਂ ਦੇ ਤਾਂ ਹੀ ਦਿਖਾ ਦਿੰਦੇ ਹੋ। ਤੇ ਜਿਵੇਂ ਭਗਤ ਧੰਨਾ ਸਾਹਿਬ ਜੀ ਨੂੰ ਪ੍ਰਤੱਖ ਦੀਦਾਰ ਬਖਸ਼ੇ ਨਾ ਮਿਲੇ ਪ੍ਰਤੱਖ ਗੁਸਾਈਆ ਧੰਨਾ ਵਡਭਾਗਾ, ਮਹਾਰਾਜ ਆਪਣਾ ਆਪ ਉਹਨਾਂ ਗੁਰਮਤੀਆਂ ਨੂੰ ਆਪਣਾ ਸਰੂਪ ਦਿਖਾ ਦਿੰਦੇ, ਆਪਣੇ ਦਰਸ਼ਨ ਬਖਸ਼ਦੇ ਹੋ।
1: ਅੰਦਰ ਅਗਿਆਨ ਦੁੱਖ ਭਰਮ ਹੈ
0: ਮਹਾਰਾਜ ਸੱਚੇ ਪਾਤਸ਼ਾਹ ਜੀ, ਜਦੋਂ ਸਾਰਿਆਂ ਜੀਵਾਂ ਦੇ ਅੰਦਰ ਪਰਮੇਸ਼ਰ ਜੀ ਦੀ ਹੀ ਜੋਤ ਹੈ ਫਿਰ ਤੇ ਸਾਰਿਆਂ ਨੂੰ ਸੁਖੀ ਹੋਣਾ ਚਾਹੀਦਾ ਨਾ, ਫਿਰ ਵੱਡੀ ਗਿਣਤੀ ਦੇ ਵਿੱਚ ਲੁਕਾਈ ਇਹ ਸ੍ਰਿਸ਼ਟੀ ਦੁਖੀ ਕਿਉਂ ਹੈ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਅੰਤਰ ਅਗਿਆਨ। ਭਾਈ ਇਹ ਜਿਹੜੇ ਜੀਵ ਨੇ ਨਾ ਇਹਨਾਂ ਦੇ ਅੰਦਰ ਅਗਿਆਨ ਦੀ ਬਹੁਲਤਾ ਹੈ, ਮਾਇਆ ਦਾ ਆਵਰਣ ਪੜਦਾ ਐਸਾ ਪਿਆ ਸਰੂਪ ਦਾ ਗਿਆਨ ਹੀ ਨਹੀਂ, ਅਗਿਆਨੀ ਹੋ ਰਹੇ ਨੇ। ਅਗਿਆਨੀ ਹੋਣੇ ਕਰਕੇ ਭਰਮ ਹੈ ਮਨਾਂ ਦੇ ਵਿੱਚ, ਭੇਦ ਭਰਮ ਕਰ ਤੱਤ ਭਰਮ ਪੁੰਨ ਸੰਘ ਭਰਮ ਵਿਕਾਰ, ਬ੍ਰਹਮ ਇਤਰ ਜਗ ਸੱਤ ਹੈ ਪੰਚੋ ਭਰਮ ਸੰਸਾਰ। ਇਹ ਪੰਜ ਪ੍ਰਕਾਰ ਦੇ ਭਰਮ ਪਏ ਹੋਏ ਨੇ, ਭਰਮਾਂ ਵਿੱਚ ਪੈ ਕਰਕੇ ਵਾਸਤਵ ਰੂਪ ਨੂੰ ਭੁੱਲ ਗਏ, ਇਸ ਕਰਕੇ ਦੁੱਖ, ਇਸ ਕਰਕੇ ਜੀਵਾਂ ਨੂੰ ਦੁੱਖ ਲੱਗੇ ਨੇ। ਸਰੀਰ ਦੇ ਦੁੱਖ, ਮਾਨਸਿਕ ਦੁੱਖ, ਭੁੱਖ ਦੇ ਦੁੱਖ, ਵਿਛੋੜੇ ਦੇ ਦੁੱਖ, ਜਮਾਂ ਦੇ ਦੁੱਖ, ਇਸੇ ਪ੍ਰਕਾਰ 84 ਲੱਖ ਜੂਨੀਆਂ ਦੇ ਦੁੱਖ, ਮਾਤਾ ਦੀਆਂ ਗਰਭ ਜੂਨੀਆਂ ਦੇ ਦੁੱਖ, ਜਨਮ ਮਰਨ ਦੇ ਦੁੱਖ, ਇਹ ਦੁੱਖ ਜੀਵਾਂ ਨੂੰ ਲੱਗੇ ਨੇ। ਅਗਿਆਨ ਦੇ ਸਹਿਤ ਭਰਮਾਂ ਵਿੱਚ ਫਸਣੇ ਕਰਕੇ ਜੀਵ ਦੁਖੀ ਹਨ। ਮਹਾਰਾਜ ਸੱਚੇ ਪਾਤਸ਼ਾਹ

0: ਦੀ ਕਿਰਪਾਲਤਾ ਕਰਕੇ ਦੱਸੋ ਇਹ ਅਗਿਆਨ ਇਹ ਦੁੱਖ ਤੇ ਇਹ ਭਰਮ ਮਿਟਣਗੇ ਕਿਵੇਂ? ਹਜ਼ੂਰ ਫਰਮਾਉਂਦੇ ਨੇ ਗੁਰ ਗਿਆਨ ਜਿਹੜੇ ਸਤਿਗੁਰੂ ਜੀ ਦੇ ਚਰਨੀ ਲੱਗ ਜਾਂਦੇ ਨੇ ਨਾ, ਸਤਿਗੁਰੂ ਜੀ ਕਿਰਪਾਲਤਾ ਕਰਕੇ ਗੁਰ ਸ਼ਬਦ ਦਾ ਗਿਆਨ ਬਖਸ਼ਦੇ ਨੇ ਤੇ ਗਿਆਨ ਦੁਆਰਾ ਗਵਾਈ ਅਗਿਆਨ ਨੂੰ ਭਰਮਾਂ ਨੂੰ ਤੇ ਦੁੱਖ ਨੂੰ ਪੂਰੇ ਸਤਿਗੁਰੂ ਜੀ ਗਵਾ ਦਿੰਦੇ ਨੇ, ਮਿਟ ਦਿੰਦੇ ਹਨ ਜੀਓ
1: ਕਿਰਪਾ ਕਰਹੇ ਤਿਸ ਮਿਲ ਲਾਹੇ।
0: ਫਿਰ ਜਿਨ੍ਹਾਂ ਦੇ ਉੱਪਰ ਵਾਹਿਗੁਰੂ ਜੀ ਗੁਰ ਸ਼ਬਦ ਦੁਆਰਾ ਅਗਿਆਨ ਭਰਮ ਨੂੰ ਗਵਾ ਕੇ ਮਿਟ ਦਿੰਦੇ ਨੇ ਨਾ ਉਹਨਾਂ ਦੇ ਭਰਮਾਂ ਨੂੰ, ਉਹਨਾਂ ਨੂੰ ਕਿਰਪਾ ਕਰਕੇ ਆਪਣੇ ਸਰੂਪ ਰੂਪ ਦੇ ਨਾਲ ਮਿਲ ਦਿੰਦੇ ਨੇ, ਆਪਣੇ ਵਾਸਤਵ ਰੂਪ ਦੇ ਨਾਲ ਪਰਮੇਸ਼ਰ ਜੀ ਮਿਲ ਲੈਂਦੇ ਹਨ। ਮਹਾਰਾਜ ਕਿੰਨਾ ਤੇ ਕਿਰਪਾ ਕਰਦੇ ਨੇ ਵਾਹਿਗੁਰੂ ਜੀ, ਕਿੰਨਾ ਨੂੰ ਆਪਣੇ ਨਾਲ ਮਿਲਦੇ ਨੇ ਕਿਰਪਾ ਕਰਕੇ ਦੱਸੋ। ਤੇ ਹਜ਼ੂਰ ਫਰਮਾਵਣਾ ਕਰਦੇ ਨੇ ਜਿਹੜੇ ਸਤਿਗੁਰੂ ਜੀ ਦੇ ਚਰਨੀ ਲੱਗ ਕਰਕੇ ਅੰਮ੍ਰਿਤ ਨਾਮ ਨੂੰ ਧਿਆਉਂਦੇ ਨੇ, ਜਿਹੜੇ ਉਠਤ ਬੈਠਤ ਸੋਵਤ ਨਾਮ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ, ਜਿਹੜੇ ਹਰ ਵੇਲੇ ਜਪਦੇ ਰਹਿੰਦੇ ਨੇ ਸਤਨਾਮ
1: ਸ੍ਰੀ ਵਾਹਿਗੁਰੂ,
0: ਸਤਨਾਮ, ਜਿਹੜੇ ਅੰਮ੍ਰਿਤ ਨਾਮ ਨੂੰ ਧਿਆਉਂਦੇ ਨੇ ਉਸ ਦੇ ਉੱਪਰ ਵਾਹਿਗੁਰੂ ਜੀ ਪ੍ਰਸੰਨ ਹੁੰਦੇ ਨੇ, ਤੇ ਜਿਸ ਦੇ ਉੱਪਰ ਪ੍ਰਸੰਨ ਹੁੰਦੇ ਨੇ ਤਿਸ ਨੂੰ ਆਪਣੇ ਸਰੂਪ ਰੂਪ ਨਾਲ ਮੇਲ ਲੈਂਦੇ ਹਨ। ਹੇ ਕਰਤਾ ਪੁਰਖ ਜੀ, ਆਪ ਜੀ ਕਰਤਾ ਹੋ ਸਾਰੀ ਸ੍ਰਿਸ਼ਟੀ ਦਾ, ਰੱਖ ਪੂ ਇਤਿਆਦਿਕ ਨਰਕਾਂ ਵਿੱਚ ਪੈਣ ਤੋਂ ਰੱਖ ਲੈਣ ਵਾਲੇ ਹੋ, ਪੁਰਖ ਸ਼ਿਵਪੁਰੀ ਬ੍ਰਹਮਪੁਰੀ ਇੰਦਰਪੁਰੀ ਵਿਸ਼ਨੂਪੁਰੀ ਪੁਰੀਆਂ ਨੂੰ ਵੀ ਖੈਰ ਨਾਸ਼ ਕਰ ਦੇਣ ਵਾਲੇ ਹੋ, ਫਿਰ ਆਪ ਪੁਰਖ ਸਰੂਪ ਹੋ। ਇਸ ਜਗ ਮਹਿ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ, ਪੁਰਖ ਦਾ ਅਰਥ ਵਿਆਪਕ ਰੂਪ ਵੀ ਹੈ, ਪਰਮੇਸ਼ਰ ਜੀ ਸਾਰੀ ਸ੍ਰਿਸ਼ਟੀ ਦੇ ਅੰਦਰ ਵਿਆਪਕ ਰੂਪ ਹੋ ਰਹੇ ਹੋ, ਕਰਤਾ ਸ੍ਰਿਸ਼ਟੀ ਨੂੰ ਕਰਤਾ ਬਣਾਉਣ ਵਾਲੇ ਵੀ ਆਪ ਹੋ ਤੇ ਆਪ ਹੀ ਸ੍ਰਿਸ਼ਟੀ 'ਚ ਵੱਸ ਰਹੇ ਹੋ। ਫਿਰ ਆਪ ਮਹਾਰਾਜ ਅਗੰਮ ਹੈ ਗਮਤਾ ਤੋਂ ਰਹਿਤ ਹੋ, ਅਸ਼ੁੱਧ ਮਨ ਕਰਕੇ ਆਪ ਜੀ ਤੱਕ ਗਮਤਾ ਨਹੀਂ ਹੁੰਦੀ। ਮਹਾਰਾਜ ਆਪ ਜੀ ਸਾਰਿਆਂ ਉੱਚੀਆਂ ਥਾਵਾਂ ਤੇ ਨੀਵੀਆਂ ਥਾਵਾਂ ਤੇ ਇਤਿਆਦਿਕ ਸਰਬਤ ਸਥਾਵਾਂ ਤੇ ਪ੍ਰਵਿਰਤ ਹੋ ਰਹੇ ਹੋ, ਸਭਨਾ ਸਥਾਨਾਂ ਦੇ ਅੰਦਰ ਨਿਵਾਸ ਕਰਨੇ ਵਾਲੇ ਹੋ। ਹੇ ਸੱਚੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ, ਜੀਵਾਂ ਦੇ ਪੂਰਬਲੇ ਜਨਮਾਂ ਦੇ ਵਿੱਚ ਕੀਤੇ ਹੋਏ ਕਰਮਾਂ ਦੀ ਪਰਾਰਬਧ ਦੇ ਅਨੁਸਾਰ ਜਿਹੋ ਜਿਹੋ ਜੇ ਜੀਵਾਂ ਦੇ ਕਰਮ ਨੇ ਮਾੜੇ ਜਾਂ ਚੰਗੇ, ਉਹੋ ਜੇ ਕਰਮਾਂ ਦੇ ਵਿੱਚ ਆਪ ਜੀ ਸੱਚੇ ਪਰਮੇਸ਼ਰ ਜੀ ਜੀਵਾਂ ਦੇ ਤਾਂ ਹੀ ਲਾਉਣਾ ਕਰਦੇ ਹੋ, ਤੇ ਜਿੱਥੇ ਜਿੱਥੇ ਤੁਸੀਂ ਲਾਉਂਦੇ ਹੋ ਕਰਮਾਂ ਦੇ ਅਨੁਸਾਰ ਉੱਥੇ ਉੱਥੇ ਜੀਵ ਲੱਗਦੇ ਹਨ, ਪੁੰਨੀ ਚੰਗੇ ਕਰਮਾਂ 'ਚ ਲੱਗਦੇ ਨੇ, ਜਿਨ੍ਹਾਂ ਨੇ ਪੂਰਬਲੇ ਜਨਮਾਂ 'ਚ ਪਾਪ ਕੀਤੇ ਨੇ ਹੁਣ ਦੁੱਖ ਕਰਮਾਂ ਨੂੰ ਭੋਗ ਰਹੇ ਨੇ, ਮੰਦ ਕਰਮਾਂ 'ਚ ਲੱਗੇ ਨੇ, ਇਸੇ ਪ੍ਰਕਾਰ ਨਿਸ਼ਕਾਮੀ ਪ੍ਰੇਮਾ ਭਗਤੀ ਵਿੱਚ ਲੱਗੇ ਨੇ, ਇਕਨਾਂ ਨੂੰ ਆਪ ਜੀ ਹੀ ਮਾਰਗ 'ਤੇ ਪਾਉਂਦੇ ਹੋ, ਭਾਣਾ ਉੱਜੜ ਭਾਣਾ ਰਾਹ ਭਾਣਾ ਹਰ ਗੁਣ ਗੁਰਮੁਖ ਗਵਾਹਾ, ਪੂਰਬਲੇ ਜਨਮਾਂ ਦੀ ਕਿਰਤ ਦਾ ਭੁਗਤਾਨ ਕਰਾਉਣ ਵਾਸਤੇ ਉਹਨਾਂ ਦੀ ਪਰਾਰਬਦ ਬਣਾ ਕਰਕੇ ਮਸਤਕ ਦੇ ਉੱਪਰ ਪਾ ਦਿੱਤੀ ਤੇ ਪਰਾਰਬਦ ਦੇ ਅਨੁਸਾਰ ਸਾਰੇ ਜੀਵਾਂ ਨੂੰ ਕਰਮਾਂ ਅਨੁਸਾਰ ਮੰਦੇ ਚੰਗੇ ਕਰਮਾਂ ਵਿੱਚ ਮਹਾਰਾਜ ਆਪ ਜੀ ਲਗਾਉਂਦੇ ਹੋ, ਤੇ ਜਿੱਥੇ ਜਿੱਥੇ ਲਗਾਉਂਦੇ ਹੋ ਤਿੱਤ ਕੋ ਲੱਗਾ ਤਿੱਥੇ ਤਿੱਥੇ ਉਹ ਜੀਵ ਲੱਗਦੇ ਹਨ।
1: ਗੁਣ ਗਾਈ
0: ਤੇ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਉਂਦੇ ਨੇ ਵਾਹਿਗੁਰੂ ਜੀ ਅਸੀਂ ਆਪ ਜੀ ਦੇ ਗੁਣ ਗਾਉਂਦੇ ਹਾਂ, ਇਸੇ ਪ੍ਰਕਾਰ ਮਹਾਰਾਜ ਫਿਰ ਸਾਡਾ ਭਲਾ ਕਿਵੇਂ ਹੋਵੇ, ਅਸੀਂ ਵੀ ਤਰ ਜਾਈਏ, ਸਾਡੀ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਆਵਾ ਗਾਉਣ ਦੀ ਗੇੜੀ 'ਚੋਂ ਛੁਟਕਾਰਾ ਹੋ ਜਾਵੇ। ਤੇ ਹਜ਼ੂਰ ਫਰਮਾਉਂਦੇ ਨੇ ਨਾਨਕ ਗੁਣ ਗਾਈ, ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਭਾਈ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਇਨ ਕਰਨਾ ਕਰੋ ਕੀਰਤਨ ਵਿੱਚ ਪਾ ਕਰਕੇ, ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ, ਆਪ ਤਾਰਾ ਸਗਲੇ ਕੁਲ ਤਾਰੇ ਹਰ ਦਰਗਹ ਪਤ ਸਿਓ ਜਾਏ ਦਾ, ਆਪ ਤੇ ਤਾਰੀ ਜਾਵੋਗੇ ਕੁਲਾਂ ਤਰ ਜਾਣਗੀਆਂ, ਮਾਣ ਪ੍ਰਤਿਸ਼ਠਾ ਦੇ ਨਾਲ ਵਾਹਿਗੁਰੂ ਜੀ ਦੇ ਸਨਮੁਖ ਜਾਵੋਗੇ। ਇਸ ਅੰਮ੍ਰਿਤਮਈ ਗੁਰਬਾਣੀ ਨੂੰ ਕੀਰਤਨ ਰੂਪ ਵਿੱਚ ਗਾਇਨ ਕਰਨਾ ਕਰੋ, ਜਿਸ ਅੰਮ੍ਰਿਤਮਈ ਗੁਰਬਾਣੀ ਦੇ ਪਾਵਨ ਸਰੂਪ ਨੂੰ ਅੱਜ ਦੇ ਦਿਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ ਕਰਵਾਇਆ ਨਾ, ਜਿਸ ਪਾਵਨ ਸਰੂਪ ਨੂੰ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਇਸ ਪਾਵਨ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਗੁਰਤਾ ਗੱਦੀ ਤੇ ਸਥਾਪਨ ਕੀਤਾ ਨਾ, ਇਸ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਗੁਣ ਗਾਈ, ਗੁਣ ਸਦਾ ਗਾਇਨ ਕਰੋ, ਅੰਮ੍ਰਿਤਮਈ ਗੁਰਬਾਣੀ ਨੂੰ ਗਾਇਨ ਕਰਦੇ ਰਹੋ, ਆਪ ਤਰ ਜਾਵੋਗੇ ਕੁਲਾਂ ਦਾ ਉਧਾਰ ਹੋ ਜਾਵੇਗਾ। ਸਾਧ ਸੰਗਤ ਜੀ ਇਹ 28 ਪੌੜੀਆਂ ਵਾਲੀ ਵਾਰ ਇੱਥੇ ਸੰਪੰਨ ਹੁੰਦੀ ਹੈ ਮਲਾਰ ਰਾਗ ਦੀ, ਤੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਹਦਾਇਤ ਕੀਤੀ ਹੈ, ਸ਼ੁੱਧ ਇਸ ਗੁਰਬਾਣੀ ਨੂੰ ਸ਼ੁੱਧ ਕਰਕੇ ਲਿਖ ਦਿੱਤਾ ਹੈ। ਕੋਈ ਕਲਮ ਨਾ ਚੱਕੇ, ਕੋਈ ਬਿੰਦੀ ਲਿਖਤੀ ਰੂਪ ਵਿੱਚ ਕੋਲੋਂ ਨਾ ਲਾਵੇ, ਕੋਈ ਲਗ ਮਾਤਰਾ, ਕੋਈ ਔਂਕੜ ਦੁਲੈਂਕੜ, ਕੋਈ ਵਿਆਕਰਣੀਆਂ ਇਹ ਨਾ ਆਖੇ। ਵਿਆਕਰਣ ਦੇ ਅਨੁਸਾਰ ਅੱਖਰ ਇਵੇਂ ਨਹੀਂ, ਇਵੇਂ ਹੋਣਾ ਚਾਹੀਦਾ ਸੀ। ਇਹ ਸ਼ੁੱਧ ਕਰਕੇ ਲਿਖੀ ਹੋਈ ਗੁਰਬਾਣੀ ਹੈ। ਕੋਈ ਕਲਮ ਨਾ ਚੱਕੇ, ਕੋਈ ਸਿਆਣਾ ਬਣ ਕੇ ਦਿਖਾਉਣ ਦੇ ਯਤਨ ਵਿੱਚ ਮੂਰਖਤਾਈ ਨਾ ਕਰ ਬੈਠੇ। ਇਸੇ ਪ੍ਰਕਾਰ ਸ਼ੁੱਧ ਭਾਈ ਇਹ ਜਿਹੜੀ ਗੁਰਬਾਣੀ ਹੈ ਨਾ, ਮਲੀਨ ਹਿਰਦਿਆਂ ਵਾਲੇ ਵੀ ਪੜ੍ਹਨਗੇ ਤੇ ਹਿਰਦੇ ਸ਼ੁੱਧ ਹੋ ਜਾਣਗੇ, ਨਿਰਮਲ ਹੋ ਜਾਣਗੇ। ਇਹ ਜਿਹੜੀ ਪਾਵਨ ਗੁਰਬਾਣੀ ਹੈ, ਸ਼ੁੱਧ ਸਰੂਪ ਪਰਮੇਸ਼ਰ ਜੀ ਦੇ ਨਾਲ ਮਿਲਾਉਣ ਵਾਲੀ ਹੈ, ਅਭੇਦ ਕਰਨੇ ਵਾਲੀ ਹੈ। ਉਹ ਜੀਵ ਸ਼ੁੱਧ ਸਰੂਪ ਪਰਮੇਸ਼ਰ ਰੂਪ ਹੋ ਜਾਣਗੇ ਜਿਹੜੇ ਇਸ ਅੰਮ੍ਰਿਤਮਈ ਗੁਰਬਾਣੀ ਨੂੰ ਪੜ੍ਹਨਗੇ, ਵਿਚਾਰਨਗੇ ਤੇ ਹਿਰਦੇ ਵਿੱਚ ਵਸਾ ਕਰਕੇ ਇਸ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਨਗੇ। ਉਹ ਸ਼ੁੱਧ ਸਰੂਪ ਪਰਮੇਸ਼ਰ ਜੀ ਦਾ ਸਰੂਪ ਹੀ ਹੋ ਜਾਣਗੇ ਜੀ। ਸਾਧ ਸੰਗਤ ਜੀ, ਇੱਥੇ ਮਲਾਰ ਰਾਗ ਦੀ ਸੰਪੰਨਤਾ ਹੋਈ ਹੈ। ਕੱਲ੍ਹ ਦੇ ਦੀਵਾਨ ਤੋਂ ਭਗਤ ਜਨਾਂ ਦੀ ਬਾਣੀ ਮਲਾਰ ਰਾਗ ਦੇ ਵਿੱਚੋਂ ਪ੍ਰਾਰੰਭ ਹੋਵੇਗੀ। ਇੰਨੀ ਕੁ ਹਾਜ਼ਰੀ ਅੱਜ ਦੇ ਦੀਵਾਨ ਦੀ ਦਸਰੇ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਗੁਰੂ ਸੰਗਤ ਨੇ ਪ੍ਰਵਾਨ ਕਰਨੀ। ਗੁਰਮਤ ਦੀ ਵਿਚਾਰ, ਗੁਰ ਇਤਿਹਾਸ, ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ, ਗਰੀਬ ਨਿਵਾਜ ਸਤਿਗੁਰੂ ਜੀ ਬਖਸ਼ਣ ਯੋਗ ਹੈ, ਸੰਗਤ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ। ਰਲ ਮਿਲ ਕੇ ਗੁਰਚਰਨਾਂ ਵਿਖੇ ਰਜੋਈਆਂ ਕਰੀਏ ਸੱਚੇ ਸਾਹਿਬ ਜੀ, ਜੋ ਆਪ ਜੀਆਂ ਨੇ ਕਿਰਪਾਲਤਾ ਕਰਕੇ ਸਤਸੰਗਤ ਦੀਆਂ ਘੜੀਆਂ ਬਖਸ਼ਿਸ਼ ਕਰਦਿਆਂ ਹੋਇਆਂ ਮਹਾਰਾਜ ਸਾਡੇ ਤਾਈਂ ਕਥਨ ਕਰਵਾਇਆ ਅਤੇ ਸਰਵਣ ਕਰਵਾਇਆ, ਸਮੁੱਚੀ ਵਿਚਾਰ ਦਾ ਭਾਵ ਸਾਡਿਆਂ ਮਨਾਂ ਦੇ ਅੰਦਰ, ਹਿਰਦਿਆਂ ਦੇ ਅੰਦਰ ਵਸਾ ਦੇਵੋ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ, ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਗੁਰਸਿੱਖੀ ਦੀ ਪ੍ਰਪਕਤਾ, ਨਿਤਨੇਮ ਸਿਮਰਨ ਦੀ ਪ੍ਰਪਕਤਾ ਬਖਸ਼ਿਸ਼ ਕਰਕੇ ਨਾਨਕ ਨਦਰੀ ਨਦਰ ਨਿਹਾਲ ਕਰੋ ਜੀ। ਗਰੀਬ ਨਿਵਾਜ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਫਿਰ ਤੋਂ, ਸਮੁੱਚੇ ਖਾਲਸਾ ਪੰਥ ਨੂੰ, ਸਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ, ਸਮੁੱਚੇ ਬ੍ਰਹਿਮੰਡ, ਸਮੁੱਚੀ ਲੋਕਾਈ ਨੂੰ ਬੇਅੰਤ ਬੇਅੰਤ ਬੇਅੰਤ ਬੇਅੰਤ ਵਧਾਈਆਂ ਮੁਬਾਰਕਾਂ ਜੀਓ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਸਾਜੀ ਨਿਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਮੂਹ ਸੰਗਤਾਂ ਦੇ ਚਰਣਾ ਵਿਖੇ ਸਿਨਮਰ ਬੇਨਤੀ ਹੈ। ਸ੍ਰੀਮਾਨ 108 ਸੰਤ ਬਾਬਾ ਜੋਗਿੰਦਰ ਸਿੰਘ ਜੀ ਮੋਨੀ ਸਾਹਿਬ ਜੀਆਂ ਦੇ ਜਨਮ ਸਥਾਨ ਵਿਖੇ ਮਿਤੀ 12/9/2026 ਨੂੰ ਸਵੇਰੇ 9 ਵਜੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ੍ਰੀ ਦਸਮ ਗ੍ਰੰਥ ਸਾਹਿਬ ਜੀ ਅਤੇ ਸ੍ਰੀ ਸਰਬਲੋਹ ਗ੍ਰੰਥ ਸਾਹਿਬ ਜੀ ਦੇ ਸਪਤਾਹ ਪਾਠਾਂ ਦੀ ਸਮਾਪਤੀ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਸੀ। ਸਮੂਹ ਸੰਗਤਾਂ ਨੇ ਇਸ ਅਵਸਰ 'ਤੇ ਸੱਜਣ ਵਾਲੇ ਦੀਵਾਨਾਂ ਦੇ ਅੰਦਰ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਸਭ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਮਾਨਣੀਆਂ ਹਨ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿਨ੍ਹਾਂ ਜਿਨ੍ਹਾਂ ਮੈਂ ਦੋਸਤ ਹੋਏ ਚੜ੍ਹਦੀ ਕਲਾ ਤੇਰੇ ਆਪਣੇ ਚੁੱਪ

ਚੰਗੀਆਂ

संत के का

Thank you.

ਦੀਨ ਬੰਧ ਪ੍ਰਵੀਨ ਸ੍ਰੀ ਪਦ ਸਰਬ ਕੋ ਕਰਤਾ

जो को

ಚಂದ್ರಾನಂದ್ರೆ ಪಚಂದ್ರ ಸಂಸ್ಕೃತಿ.

ਸ਼੍ਰੀ ਵਾਹਿਗੁਰੂ ਸਾਹਿਬ ਜੀ, ਸ਼੍ਰੀ ਨਾਨਕ ਪੁਰਸ਼ੋਤਮ।

ਵਾਹਿਗੁਰੂ ਜੀ ਕੀ ਫਤਿਹ। ਜੁਗਹ ਜੁਗ ਅਟਲ ਸ਼ਬਦ ਗੁਰਪੀਰਾ ਗਹਿਰ ਗੰਭੀਰਾ, ਨਾਮ ਬਾਣੀ ਕੇ ਬੋਹਿਤ ਕਲ ਜੁਕੇ ਜਹਾਜ, ਪਤਿਤ ਪਾਵਨ ਭਗਤ ਵਿਸ਼ਲ ਕਰੁਣਾ ਨਿਧਾਨ, ਚਵਰ ਛਤਰ ਤਖਤ ਕੇ ਮਾਲਕ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਮੁਕੱਦਸ ਹਜ਼ੂਰੀ ਅੰਦਰ ਧੰਨ ਬਾਜਾ ਵਾਲੇ ਪਿਤਾ, ਦਸ਼ਮੇਸ਼ ਪਿਤਾ, ਖੜਗੇਸ਼ ਪਿਤਾ, ਸਰਬੰਸਦਾਨੀ ਨੀਲੇ ਘੋੜੇ ਦੇ ਸ਼ਾਹ ਸਵਾਰ ਬਾਜਾ ਵਾਲੀ ਸਰਕਾਰ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਐਸੇ ਮਹਾਨ ਸਤਿਗੁਰਾਂ ਦਾ ਸਤੋ ਜੁਗੀ ਤਪੋ ਸਥਾਨ ਤਖਤ ਸਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬ ਚਲ ਨਗਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਸੋਹਣੇ ਦੀਵਾਨ ਸਜਾਏ ਜਾ ਰਹੇ ਹਨ, ਨਾਮ ਬਾਣੀ ਦੇ ਪ੍ਰਵਾਹ ਵਗ ਰਹੇ ਹਨ। ਗੁਰੂ ਘਰ ਦੀ ਰੀਤੀ ਮਰਿਆਦਾ ਅਨੁਸਾਰ ਹੁਣ ਸੰਧਿਆ ਵੇਲੇ ਗੁਰ ਇਤਿਹਾਸ ਦੇ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਪਾਤਸ਼ਾਹ ਜੀ ਨੇ ਕਿਰਪਾਲਤਾ ਕਰਕੇ ਸਾਨੂੰ ਸਾਰਿਆਂ ਨੂੰ ਸਾਧ ਸੰਗਤ ਕਰਨ ਦੀ ਇਹ ਦਾਤ ਬਖਸ਼ਿਸ਼ ਕੀਤੀ ਹੈ, ਸਮਾਂ ਬਖਸ਼ਣਾ ਕੀਤਾ ਹੈ। ਸਾਧ ਸੰਗਤ ਜੀਓ, ਜਿਵੇਂ ਕਿ ਕਵੀਰਾਜ ਭਾਈ ਸੰਤੋਖ ਸਿੰਘ ਜੀ ਤਿੰਨਾਂ ਦੁਆਰਾ ਰਚਿਤ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨਿਰੰਕਾਰੀ ਸਤਿਗੁਰੂ ਜੀ, ਤਿੰਨਾਂ ਦਾ ਮਹਾਨ ਜਸ ਇਤਿਹਾਸ ਕਥਾ ਸ਼੍ਰੀ ਨਾਨਕ ਪ੍ਰਕਾਸ਼ ਜਿਹੜਾ ਹੈ ਉਹ ਆਰੰਭ ਕੀਤਾ ਗਿਆ ਸੀ, ਅਤੇ ਆਰੰਭਤਾ ਤੋਂ ਲੈ ਕਰਕੇ ਹੁਣ ਤੱਕ ਜਿਵੇਂ ਕਵੀਆਂ ਦਾ ਜਿਹੜਾ ਹੈ ਇੱਕ ਮਨੋਰਥ ਹੁੰਦਾ ਹੈ, ਇੱਕ ਰੀਤੀ ਹੁੰਦੀ ਹੈ, ਸਭ ਤੋਂ ਪਹਿਲਾਂ ਆਪਣਾ ਈਸ਼ਟ ਗੁਰਦੇਵ ਦਾ ਉਹ ਮੰਗਲ ਜਸ ਕਰਦੇ ਨੇ, ਪਰਮੇਸ਼ਰ ਵਾਹਿਗੁਰੂ ਜੀ ਦਾ ਮੰਗਲ ਕਰਦੇ ਹਨ, ਗੁਰੂਆਂ ਦਾ ਮੰਗਲ ਕਰਦੇ ਹਨ, ਫਿਰ ਸਾਧ ਸੰਗਤ ਜੀ ਨਾਮ ਦਾ ਵੀ ਜਿਹੜਾ ਹੈ ਉਹ ਮੰਗਲ ਹੈ, ਜਸ ਹੈ। ਨਾਮ ਦੀ ਮਹਿਮਾ ਦਾ ਵੀ ਵਰਣਨ ਕਵੀ ਜੀ ਨੇ ਕੀਤਾ, ਕਾਰਨ ਗ੍ਰੰਥ ਆਰੰਭ ਕਰਨਾ। ਇਹ ਗ੍ਰੰਥ ਦੇ ਵਿੱਚ ਕੀ ਹੈ ਇਹ ਤਾਂ ਦੱਸਣਾ ਜ਼ਰੂਰੀ ਹੈ ਨਾ। ਗ੍ਰੰਥ ਰਚ ਦਿੱਤਾ ਹੈ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ, ਨਾਨਕ ਪ੍ਰਕਾਸ਼ ਗੁਰਪ੍ਰਤਾਪ ਸੂਰਜ ਗ੍ਰੰਥ। ਅਤੇ ਗ੍ਰੰਥ ਦੇ ਵਿੱਚ ਕੀ ਦੱਸਿਆ ਇਹ ਸਾਧ ਸੰਗਤ ਜੀ, ਇੱਕ ਸੰਕੇਤ ਦੇਣ ਲਈ ਸੰਕੇਤਿਕ ਮੰਗਲ ਹੁੰਦਾ ਹੈ। ਸੋ ਇੱਕ ਜਿਹੜਾ ਹੈ ਕਵੀ ਸੰਕੇਤਿਕ ਮੰਗਲ, ਇੱਕ ਈਸ਼ਟ ਗੁਰਦੇਵ ਦਾ ਮੰਗਲ, ਇਵੇਂ ਜਸ ਕੀਤਾ ਗਿਆ। ਆਪ ਜੀ ਨੇ ਪਿਛਲੇ ਦਿਨ ਗਿਆਨੀ ਜੀ ਪਾਸੋਂ ਸਰਵਣ ਕੀਤਾ ਕਿ ਨਾਮ ਦੀ ਕਿੰਨੀ ਮਹਿਮਾ ਹੈ, ਅਤੇ ਨਾਮ ਬਾਰੇ ਹੁਣ ਕਵੀ ਜੀ ਦੱਸ ਰਹੇ ਨੇ ਕਿ ਪਰਮੇਸ਼ਰ ਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਸਭ ਤੋਂ ਅਦੁੱਤੀ ਹੈ, ਸਭ ਤੋਂ ਕੀਮਤੀ ਹੈ, ਉਸ ਦੀ ਵਿਸ਼ੇਸ਼ ਮਹਿਮਾ ਹੈ। ਕਿਵੇਂ ਹੈ ਉਹ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਇਹਨਾਂ ਸਵਈਆ ਦੇ ਵਿੱਚ, ਦੋਹਰਿਆਂ ਦੇ ਵਿੱਚ, ਇਹਨਾਂ ਪਦਾਂ ਦੇ ਵਿੱਚ ਉਚਾਰਨ ਕੀਤਾ ਹੈ, ਅਤੇ ਉਸ ਤੋਂ ਸਾਨੂੰ ਜਿਹੜੀ ਹੈ ਉਹ ਸਿਹਤ ਪ੍ਰਾਪਤ ਹੁੰਦੀ ਹੈ। ਸੋ ਪਿਆਰੀ ਸਾਧ ਸੰਗਤ ਜੀਓ, ਆਓ ਬਹੁਤ ਹੀ ਸਮਾਂ ਆਪਾਂ ਜਿਹੜਾ ਹੈ ਉਹ ਆਪ ਜੀ ਦਾ ਨਾਂ ਲੈਂਦੇ ਹੋਏ ਜਿਹੜੀ ਚੱਲ ਰਹੀ ਕਥਾ ਦੀ ਵਿਚਾਰ ਹੈ ਉਸ ਨੂੰ ਆਰੰਭ ਕਰੀਏ। ਉਸ ਤੋਂ ਪਹਿਲਾਂ ਇੱਕ ਵਾਰੀ ਸਾਰੇ ਹੀ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ

0: ਪੁਨ ਸ਼੍ਰੀ ਗੁਰ ਅਰਜਨ ਗਤ ਦਾਈ।
1: ਅੱਗੇ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਦਾ ਜਸ ਕਰਦੇ ਹੋਏ, ਨਾਮ ਦੀ ਮਹਿਮਾ ਨੂੰ ਦਰਸਾਉਂਦੇ ਹੋਏ ਕਵੀਰਾਜ ਭਾਈ ਸੰਤੋਖ ਸਿੰਘ ਜੀ ਦੱਸ ਰਹੇ ਹਨ ਕਿ ਧੰਨ ਸਤਿਗੁਰੂ ਸ਼੍ਰੀ ਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਬਾਣੀ ਕੇ ਬੋਹਿਤ ਸਤਿਗੁਰੂ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਜਿਨ੍ਹਾਂ ਨੇ ਸਾਧ ਸੰਗਤ ਜੀਓ ਬਹੁਤ ਵੱਡਾ ਕਾਰਜ ਕੀਤਾ। ਅੱਜ ਆਪਾਂ ਜੋ ਦਿਹਾੜਾ ਤਖਤ ਸਾਹਿਬ ਜੀ ਵਿਖੇ ਮਨਾ ਰਹੇ ਹਾਂ, ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ। ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਆਪਾਂ ਸਿੱਖ ਪੰਥ ਦੇ ਵਿੱਚ ਤਿੰਨ ਦਿਹਾੜੇ ਮਨਾਉਂਦੇ ਹਾਂ। ਇੱਕ ਸਾਧ ਸੰਗਤ ਜੀ ਉਹ ਪਹਿਲਾ ਪ੍ਰਕਾਸ਼ ਹੈ ਜਿਹੜਾ ਆਪਾਂ ਅੱਜ ਭਾਦੋ ਸੁਦੀ ਏਕਮ ਜੋ ਕਿ ਸੰਨ 1604 ਅਤੇ ਬਿਕਰਮੀ ਸੰਮਤ 1661 ਨੂੰ ਧੰਨ ਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਦੇ ਵਿੱਚ ਪੋਥੀ ਸਾਹਿਬ ਜੀ ਦਾ ਉਸ ਸਮੇਂ ਗ੍ਰੰਥ ਸਾਹਿਬ ਜੀ ਦਾ ਗੁਰੂ ਲਫ਼ਜ਼ ਕਾਰਨ ਇੱਥੇ ਆ ਕਰਕੇ ਮਹਾਰਾਜ ਜੀ ਗੁਰਿਆਏ ਅਤੇ ਸ਼ੁਭਾਇਮਾਨ ਹੋਏ ਨੇ। ਇੱਥੇ ਜਿਹੜਾ ਹੈ ਉਹ ਗੁਰੂ ਦਾ ਲਫ਼ਜ਼ ਜਿਹੜਾ ਹੈ ਗੁਰਿਆਈ 'ਤੇ ਬੈਠਣ ਉਪਰੰਤ ਦਿੱਤਾ ਗਿਆ। ਉਸ ਸਮੇਂ ਪੋਥੀ ਸਾਹਿਬ, ਪੋਥੀ ਵੀ ਸਾਧ ਸੰਗਤ ਜੀ ਬਹੁਤ ਵੱਡਾ ਥਾਂ ਹੈ। ਉਸ ਸਮੇਂ ਦੱਸਿਆ ਗਿਆ ਪੋਥੀ ਪਰਮੇਸ਼ਰ ਕਾ ਥਾਣ, ਪਰਮੇਸ਼ਰ ਵਾਹਿਗੁਰੂ ਜੀ ਦੀ ਜਿਸ ਵਿੱਚ ਮਹਿਮਾ ਮਹਾਰਾਜ ਜੀ ਨੇ ਅੰਕਿਤ ਕੀਤੀ ਹੈ ਨਾ, ਉਹਨੂੰ ਪੋਥੀ ਸਾਹਿਬ ਗ੍ਰੰਥ ਸਾਹਿਬ ਕਰਕੇ ਨਾਂ ਜਿਹੜਾ ਹੈ ਰੱਖਿਆ ਗਿਆ। ਅਤੇ ਅੱਜ ਦੇ ਦਿਨ ਮਹਾਰਾਜ ਜੀ ਨੇ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਪਹਿਲਾ ਪ੍ਰਕਾਸ਼ ਕੀਤਾ। ਇਸ ਲਈ ਇੱਕ ਦਿਹਾੜਾ ਅਸੀਂ ਮਨਾਉਂਦੇ ਹਾਂ ਪਹਿਲਾ ਪ੍ਰਕਾਸ਼ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਦੂਜਾ ਦਿਹਾੜਾ ਸਾਧ ਸੰਗਤ ਜੀ ਇਸ ਹੀ ਪਾਵਨ ਪਵਿੱਤਰ ਮੁਕੱਦਸ ਧਰਤੀ 'ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਦੇਹਧਾਰੀ ਦੀ ਮਰਿਆਦਾ ਨੂੰ ਜਿਹੜਾ ਹੈ ਸਦੀਵ ਕਾਲ ਲਈ ਉਹਨੂੰ ਸਮਾਪਤ ਕਰਕੇ ਜੁਗੋ ਜੁਗ ਅਟਲ ਧੰਨ ਸਤਿਗੁਰੂ ਸ਼੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਿਆਏ ਦਾ ਤਿਲਕ ਦਿੱਤਾ, ਗੁਰਿਆਈ ਦੇ ਦਿੱਤੀ। ਆਪ ਆਪਣਾ ਸੀਸ ਅੱਗੇ ਨਿਵਾ ਕਰਕੇ ਮੱਥਾ ਟੇਕ ਕਰਕੇ ਪੰਜ ਪੈਸੇ ਨਾਰੀਅਲ ਰੱਖ ਕਰਕੇ ਪਰਿਕਰਮਾ ਕਰਕੇ ਇਵੇਂ ਗੁਰਿਆਈ ਦੀ ਰਸਮ ਅਦਾ ਕਰਕੇ ਮਹਾਰਾਜ ਜੀ ਨੂੰ ਜਿਹੜਾ ਇਸ ਸਥਾਨ 'ਤੇ ਗੁਰਿਆਈ ਦਾ ਪਦ ਦੇ ਦਿੱਤਾ। ਉਸ ਦਿਨ ਤੋਂ ਮਹਾਰਾਜ ਜੀ ਜਗਤਰ ਗੁਰੂ ਬਣ ਗਏ, ਸਾਡੇ ਸਾਰਿਆਂ ਦੇ ਈਸ਼ਟ ਗੁਰਦੇਵ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਹੜੇ ਨੇ ਉਹ ਬਣ ਗਏ ਹਨ। ਸੋ ਦੂਜਾ ਦਿਹਾੜਾ ਹੈ ਉਹ ਹੈ ਗੁਰਿਆਈ ਦਿਵਸ। ਇੱਕ ਤੀਜਾ ਦਿਹਾੜਾ ਵੀ ਪੰਥ ਜਿਹੜਾ ਹੈ ਉਹ ਅੱਜ ਕੱਲ੍ਹ ਕਈ ਚਿਰਾਂ ਤੋਂ ਕਹਿਣ ਦਾ ਭਾਵ ਹੈ ਉਹ ਮਨਾ ਰਿਹਾ ਹੈ, ਉਹ ਹੈ ਸੰਪੂਰਨਤਾ ਦਿਵਸ। ਵੇਖੋ ਬਾਣੀ ਤਾਂ ਸਾਧ ਸੰਗਤ ਜੀ ਅਗਾਧ ਬੋਧ ਹੈ, ਬਾਣੀ ਨੂੰ ਸੰਪੂਰਨ ਦਾ ਅਰਥ ਹੈ ਕਿ ਬਾਣੀ ਤਾਂ ਆਪ ਹੀ ਸੰਪੂਰਨ ਹੈ। ਮਹਾਰਾਜ ਜੀ ਨੇ ਬਾਣੀ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਅੰਕਿਤ ਕੀਤੀ ਹੈ ਗੁਰਬਾਣੀ ਦੇ ਵਿੱਚ, ਅਤੇ ਦਮਦਮਾ ਸਾਹਿਬ ਜੀ ਦੀ ਧਰਤੀ ਸਾਬੋ ਕੀ ਤਲਵੰਡੀ ਜਿਹਨੂੰ ਗੁਰੂ ਕੀ ਕਾਸ਼ੀ ਕਿਹਾ ਜਾਂਦਾ, ਜਿੱਥੇ ਮਹਾਰਾਜ ਜੀ ਨੇ ਵਰ ਦਿੱਤਾ ਜਿਹੜਾ ਵੀ ਆ ਕਰਕੇ ਇੱਥੇ ਵਿਦਿਆ ਦੇ ਲਈ ਅਰਦਾਸ ਕਰੇਗਾ, ਲਿਖਣਸਰ ਸਾਹਿਬ ਆ ਕਰਕੇ ਸਾਧ ਸੰਗਤ ਜੀ 35 ਅੱਖਰ ਗੁਰਬਾਣੀ ਦੇ ਉਚਾਰਨ ਕਰੇਗਾ, ਲਿਖ ਦਏਗਾ, ਉਹਨੂੰ ਸਾਰੀ ਵਿਦਿਆ ਜਿਹੜੀ ਹੈ ਗੁਰਬਾਣੀ ਦੀ ਪ੍ਰਾਪਤ ਹੋ ਜਾਇਆ ਕਰੇਗੀ। ਲਿਖਣਸਰ ਸਾਹਿਬ ਉੱਥੇ ਮਹਾਰਾਜ ਜੀ ਨੇ ਗੁਰਬਾਣੀ ਸੰਪੂਰਨ ਕੀਤੀ। ਸੰਪੂਰਨ ਦਾ ਅਰਥ ਹੈ ਕਿ ਗੁਰਬਾਣੀ ਜਿਹੜੀ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੈ ਉਹਦੇ ਵਿੱਚ ਜਿੱਥੇ 15 ਭਗਤ ਸਾਹਿਬਾਨ 17 ਪੱਟ ਅਤੇ 8 ਗੁਰੂ ਕੇ ਸਿੱਖਾਂ ਦੀ ਬਾਣੀ ਹੈ, ਉੱਥੇ ਮਹਾਰਾਜ ਜੀ ਨੇ 5 ਗੁਰੂਆਂ ਦੀ ਬਾਣੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਪਹਿਲੀ ਅੰਕਿਤ ਕਰ ਦਿੱਤੀ ਸੀ, ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਦਰਜ ਕਰਕੇ ਆਪ ਜੀ ਨੇ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਕੀਤਾ। ਇਸ ਲਈ ਉਹ ਦਿਹਾੜਾ ਜਿਹੜਾ ਸੰਪੂਰਨਤਾ ਦਿਵਸ ਹੈ। ਇਹ ਦੁਨੀਆਂ ਦੇ ਵਿੱਚ ਇੱਕ ਐਸੀ ਮਿਸਾਲ ਹੈ, ਕਿਸੇ ਦੇ ਗੁਰੂ ਦਾ ਜਨਮ ਦਿਹਾੜਾ ਹੁੰਦਾ ਹੈ ਅਤੇ ਕਿਸੇ ਦੇ ਸਾਧ ਸੰਗਤ ਜੀ ਗੁਰੂ ਦਾ ਕੋਈ ਜਿਹੜਾ ਹੈ ਉਹ ਜਾਉਣ ਦਾ ਵੀ ਦਿਹਾੜਾ ਮਨਾਉਂਦੇ ਹਾਂ, ਅਤੇ ਆਪਾਂ ਸਤਿਕਾਰ ਸਹਿਤ ਸੱਚੇ ਪਾਤਸ਼ਾਹ ਮਹਾਰਾਜ ਜੀ ਸਰੀਰ ਵਿੱਚ ਨਹੀਂ ਸਨ, ਜੇਕਰ ਕੇ ਦੇਹ ਵਿੱਚ ਵੀ ਆਏ ਨਾ ਤੇ ਦੇਹ ਵਿੱਚ ਭਾਵੇਂ ਉਹ ਸੀਗੇ ਪਰ ਦੇਹ ਤੋਂ ਵੀ ਪਰੇ ਸਨ। ਇਸ ਲਈ ਅਸੀਂ ਕਿਹਾ ਜੋਤੀ ਜੋਤ ਦਿਵਸ, ਤੇ ਇੱਕ ਅਸੀਂ ਕਿਹਾ ਅਵਤਾਰ ਗੁਰਪੁਰਬ, ਜਿਹਦੇ ਮਹਾਰਾਜ ਜੀ ਦਾ ਸੰਸਾਰ ਵਿੱਚ ਆਗਮਨ ਹੋਇਆ। ਤੇ ਆਪਾਂ ਅੱਜ ਮਨਾ ਰਹੇ ਹਾਂ ਪਹਿਲਾ ਪ੍ਰਕਾਸ਼। ਗੱਲ ਚੇਤੇ ਰੱਖਿਓ, ਅੱਜ ਪ੍ਰਕਾਸ਼ ਹੋਇਆ, ਆਗਮਨ ਕਿੱਥੇ ਹੋਇਆ ਗੁਰਬਾਣੀ ਦਾ? ਗੁਰਬਾਣੀ ਪ੍ਰਗਟ ਕਿੱਥੇ ਹੋਈ ਹੈ? ਗੁਰਬਾਣੀ ਪ੍ਰਗਟ ਹੋਈ ਹੈ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਹਿਰਦੇ ਦੇ ਵਿੱਚ। ਇਹ ਬਾਣੀ ਕਿਧਰੇ ਔਰ ਨਹੀਂ ਪ੍ਰਗਟ ਹੋਈ, ਇਹ ਬਾਣੀ ਤੁਰੋ ਆਈ ਹੈ ਜਦੋਂ ਧੰਨ ਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਸੁਲਤਾਨਪੁਰ ਲੋਧੀ, ਇੰਜ ਤਾਂ ਮਹਾਰਾਜ ਜੀ ਨੇ ਪਹਿਲੇ ਵੀ ਕਈ ਬਾਣੀ ਦੇ ਸ਼ਬਦ ਉਚਾਰਨ ਕੀਤੇ। ਤੇ ਵਿਚਾਰ ਕਰਨ ਵਾਲੀ ਗੱਲ ਹੈ, ਗੁਰਬਾਣੀ ਦੇ ਵਿੱਚ ਐਸੇ ਵੀ ਭਗਤ ਸਾਹਿਬਾਨ ਜੀ ਦੀ ਬਾਣੀ ਹੈ ਜਿਹੜੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਤੋਂ 300 ਸਾਲ ਪਹਿਲੇ ਹੋ ਚੁੱਕੇ ਨੇ, ਜਿਵੇਂ ਭਗਤ ਜੈਦੇਵ ਜੀ ਉੜੀਸਾ ਦੇ ਧਰਤੀ ਤੇ ਜਗਨਨਾਥਪੁਰੀ ਦੇ ਰਹਿਣ ਵਾਲੇ ਭਗਤ ਜੈਦੇਵ ਜੀ ਦਾ ਪਤਾ ਹੈ। ਤੇ ਉਹਨਾਂ ਨੇ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਤੋਂ 300 ਸਾਲ ਪਹਿਲੇ ਹੀ ਸਰੀਰ ਛੱਡ ਦਿੱਤਾ, ਉਹਨਾਂ ਦੀ ਵੀ ਗੁਰਬਾਣੀ ਜਿਹੜੀ ਹੈ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਵਿਦਿਮਾਨ ਹੈ। ਭਗਤ ਫਰੀਦ ਸਾਹਿਬ ਜੀ 257 ਸਾਲ ਪਹਿਲੇ ਹੋ ਚੁੱਕੇ ਨੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ, ਉਹਨਾਂ ਦੀ ਵੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ। ਸੋ ਬਾਣੀ ਤਾਂ ਪਹਿਲੇ ਵੀ ਕਈਆਂ ਨੇ ਉਚਾਰਨ ਕੀਤੀ ਪਰ ਉਹਨੂੰ ਗੁਰੂ ਦਾ ਕਿਸੇ ਨੇ ਜਿਹੜਾ ਦਰਜਾ ਨਹੀਂ ਸੀ ਦਿੱਤਾ, ਇਸ ਲਈ ਗੁਰਬਾਣੀ ਵਿਸ਼ੇਸ਼ ਹੈ। ਬਾਣੀ ਪ੍ਰਗਟ ਹੋਈ ਹੈ, ਗੁਰਬਾਣੀ ਜੇ ਅਸੀਂ ਕਹੀਏ ਉਹ ਸਭ ਤੋਂ ਪਹਿਲਾਂ ਪ੍ਰਗਟ ਹੋਈ ਹੈ ਧੰਨ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਹਿਰਦੇ ਦੇ ਅੰਦਰ। ਆਪ ਜੀ ਨੇ ਪਰਮੇਸ਼ਰ ਜੀ ਦੇ ਸਾਖਿਆ ਦਰਸ਼ਨ ਕੀਤੇ, 3 ਦਿਨ ਸੁਲਤਾਨਪੁਰ ਲੋਧੀ ਦੇ ਵਿੱਚ ਵਈ ਨਦੀ ਦੇ ਵਿੱਚ ਆਪ ਜੀ ਸਾਧ ਸੰਗਤ ਜੀ ਅਲੋਪ ਰਹੇ। ਗੁਰਦੁਆਰਾ ਸੰਤ ਘਾਟ ਸਾਹਿਬ ਹੈ, ਗੁਰਦੁਆਰਾ ਸੰਤ ਘਾਟ ਸਾਹਿਬ ਦਰਸ਼ਨ ਕਰੋ, ਉੱਥੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਪ੍ਰਗਟ ਹੁੰਦੇ ਨੇ ਤੇ ਪ੍ਰਗਟ ਹੋ ਕੇ ਕੀ ਆਖਦੇ ਨੇ। ਸਭ ਤੋਂ ਪਹਿਲਾਂ ਲਫ਼ਜ਼ ਗੁਰਬਾਣੀ ਦਾ ਉਚਾਰਨ ਕੀਤਾ ਗੁਰਦੁਆਰਾ ਸੰਤ ਘਾਟ ਸਾਹਿਬ ਤੇ ਉਚਾਰਨ ਕੀਤਾ ਇੱਕ ਓਅੰਕਾਰ। ਜਿੱਦਾਂ ਹੀ ਇੱਕ ਓਅੰਕਾਰ ਉਚਾਰਨ ਕੀਤਾ ਨਾ, ਉਹ ਸਾਰੇ ਸਾਧ ਸੰਗਤ ਜੀ ਸੁੰਨ ਮੁੰਨ ਹੋ ਗਏ। ਐਸੀ ਬਾਣੀ ਮਹਾਰਾਜ ਜੀ ਇਹ ਤੁਰੋ ਲੈ ਕੇ ਆਏ, ਇਸ ਲਈ ਕਿਹਾ ਗਿਆ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ। ਇਹ ਸਾਧ ਸੰਗਤ ਜੀ ਸੱਚ ਦੀ ਬਾਣੀ ਹੈ। ਸੋ ਇਵੇਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਹਿਰਦੇ ਦੇ ਵਿੱਚ ਇਹ ਬਾਣੀ ਪ੍ਰਗਟ ਹੋਈ ਹੈ ਤੇ ਉੱਥੋਂ ਇਹ ਬਾਣੀ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਫਿਰ ਜਦੋਂ ਉਚਾਰਨ ਕਰਦੇ ਸਨ ਤੇ ਵਿੱਚ ਗੁਰੂ ਕੇ ਸਿੱਖ ਬਾਣੀ ਦਰਜ ਵੀ ਕਰਿਆ ਕਰਦੇ ਸਨ ਤੇ ਉਹ ਬਾਣੀ ਦਰਜ ਕੀਤੀ ਗਈ ਪੋਥੀ ਸਾਹਿਬ ਜੀ ਦੇ ਵਿੱਚ। ਅੱਗੇ ਸਾਧ ਸੰਗਤ ਜੀ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਬਾਣੀ ਉਚਾਰਨ ਕੀਤੀ, ਵੱਡੇ ਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਬਾਣੀ ਤੇ ਆਪਣੀ ਬਾਣੀ ਜਿਹੜੀ ਉਹ ਪੋਥੀ ਸਾਹਿਬ ਜੀ ਦੇ ਵਿੱਚ ਆਪ ਜੀ ਨੇ ਰਚ ਦਿੱਤੀ ਹੈ, ਲਿਖ ਦਿੱਤੀ ਹੈ। ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਗੁਰਮੁਖੀ ਲਿਪੀ ਤਿਆਰ ਕਰਕੇ ਬਾਣੀ ਜਿਹੜੀ ਉਹ ਦਰਜ ਕੀਤੀ ਪੋਥੀ ਦੇ ਵਿੱਚ। ਅੱਗੇ ਸ਼੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਬਾਣੀ ਉਚਾਰਨ ਕੀਤੀ। ਇੱਥੇ ਸਾਧ ਸੰਗਤ ਜੀ 3 ਗੁਰੂਆਂ ਦੀ ਬਾਣੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਤੋਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਤੱਕ ਇਹ ਬਾਣੀ ਜਿਹੜੀ ਹੈ ਇਹ ਸ਼੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਕੋਲ ਸੀ ਪੋਥੀ ਸਾਹਿਬ ਜੀ ਦੇ ਵਿੱਚ। ਉਹ ਪੋਥੀ ਜਦੋਂ ਗੁਰੂ ਮਹਾਰਾਜ ਜੀ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰਿਆਈ ਦਾ ਤਿਲਕ ਦੇ ਦਿੱਤਾ ਨਿਮਰਤਾ ਦੇਖ ਕਰਕੇ, ਤੇ ਉਸ ਸਮੇਂ ਉਹ ਬਾਣੀ ਦੀਆਂ ਪੋਥੀਆਂ ਬਾਬਾ ਮੋਹਨ ਜੀ ਦੇ ਕੋਲ ਸੀ। ਬਾਬਾ ਮੋਹਨ ਜੀ ਦੇ ਸਪੁੱਤਰ ਹਨ ਸੰਸਰ ਰਾਮ ਜੀ, ਸੰਸਰ ਰਾਮ ਜੀ ਦੇ ਕੋਲ ਉਹ ਬਾਣੀ ਦੀਆਂ ਪੋਥੀਆਂ ਸਨ। ਸੋ ਇੱਥੇ ਕਵੀ ਜੀ ਦੱਸ ਰਹੇ ਨੇ ਕਿ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਜਿਹੜੀ ਬਾਣੀ ਹੈ ਨਾ ਉਚਾਰਨ ਕੀਤੀ ਹੈ, ਗਤਦਾਈ ਸੰਸਾਰ ਨੂੰ ਮੁਕਤੀ ਦਾ ਰਾਹ ਦਿਖਾਉਣ ਦੇ ਲਈ, ਗਤੀ ਦੇਣ ਲਈ ਇਹ ਬਾਣੀ ਉਚਾਰਨ ਕੀਤੀ ਹੈ ਨਾ, ਇਹ ਬਾਣੀ ਕਿੱਥੋਂ ਆਈ ਹੈ? ਕਹਿੰਦੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਬਾਣੀ ਰਚੀ ਹੈ। ਉੱਥੋਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਜਿਹੜਾ ਪਹਿਲੀ ਵਾਰ ਹੋ ਚੁੱਕਿਆ ਸੀਗਾ ਦੋਹਿਤਾ ਬਾਣੀ ਕਾ ਬੋਹਿਤਾ, ਕਿ ਆਪ ਜੀ ਵੱਡੇ ਹੋ ਕਰਕੇ ਗੁਰਬਾਣੀ ਰਚੋਗੇ। ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਫਿਰ ਬਾਬਾ ਮੋਹਨ ਜੀ ਕੋਲੋਂ ਸਾਧ ਸੰਗਤ ਜੀ ਉਹ ਪੋਥੀਆਂ ਕਿਵੇਂ ਲਏ ਨੇ, ਆਪ ਜੀ ਨੇ ਸਾਰੀ ਕਥਾ ਜਿਹੜੀ ਹੈ ਉਹ ਸਵੇਰ ਦੇ ਦੀਵਾਨ ਵਿੱਚ ਸਰਵਣ ਕੀਤੀ ਹੈ। ਆਪ ਜੀ ਨੇ ਬਾਬਾ ਮੋਹਨ ਜੀ ਕੋਲੋਂ ਪੋਥੀਆਂ ਬੜੇ ਨਿਮਰਤਾ ਦੇ ਸਹਿਤ ਉਹਨਾਂ ਕੋਲੋਂ ਪ੍ਰਾਪਤ ਕੀਤੀਆਂ। ਤੇ ਉੱਥੋਂ ਆਪ ਜੀ ਪਾਲਕੀ ਸਾਹਿਬ ਜੀ ਦੇ ਵਿੱਚੋਂ ਬਾਣੀ ਦੀਆਂ ਪੋਥੀਆਂ ਨੂੰ ਰੱਖ ਕਰਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਵਿੱਚ ਆਏ। ਜਦੋਂ ਆਪ ਜੀ ਆਏ, ਬਾਬਾ ਬੁੱਢਾ ਸਾਹਿਬ ਜੀ ਨੇ ਬਹੁਤ ਹੀ ਨਿੱਘਾ ਸਵਾਗਤ ਕੀਤਾ ਹੈ। ਆਪ ਜੀ ਨੇ ਉੱਥੇ ਸੱਚੇ ਪਾਤਸ਼ਾਹ ਮਹਾਰਾਜ ਤੇ ਬਾਣੀ ਦੀਆਂ ਪੋਥੀਆਂ ਨੂੰ ਸਤਿਕਾਰ ਦਿੱਤਾ। ਆਪ ਜੀ ਰਾਮਸਰ ਵਾਲੀ ਥਾਂ ਤੇ ਆਏ, ਇਕਾਂਤ ਥਾਂ ਚਾਹੀਦਾ ਸੀ ਸੱਚੇ ਪਾਤਸ਼ਾਹ ਜੀ ਨੂੰ ਬਾਣੀ ਰਚਣ ਦੇ ਲਈ। ਰਾਮਸਰ ਸਾਹਿਬ ਜੀ ਦੇ ਧਰਤੀ ਤੇ ਮਹਾਰਾਜ ਜੀ ਨੇ ਫਿਰ ਬਾਣੀ ਜਿਹੜੀ ਹੈ ਉਹ ਸਾਰੀ ਰਚ ਦਿੱਤੀ ਹੈ। ਬਾਬਾ ਗੁਰਦਾਸ ਜੀ, ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕਰਕੇ ਤੇ ਕਿਹਾ ਬਾਬਾ ਬੁੱਢਾ ਸਾਹਿਬ ਜੀ ਨੂੰ ਕਿ ਆਪ ਜੀ ਜਿਹੜੀ ਹੈ ਜਿੰਨੇ ਚਿਰ ਤੱਕ ਅਸੀਂ ਇਹ ਬਾਣੀ ਦਾ ਰਚਣ ਦਾ ਕਾਰਜ ਕਰਾਂਗੇ, ਆਪ ਜੀਆਂ ਨੇ ਉਸ ਸਮੇਂ ਪੰਥ ਦੀ ਬਾਗਡੋਰ ਸਿੱਖ ਸੰਗਤਾਂ ਦੀ ਜਿਹੜੀ ਇਹ ਬਾਗਡੋਰ ਸਾਹਮਣੀ ਹੈ, ਆਪ ਜੀ ਨੇ ਸੇਵਾ ਤੇ ਔਰ ਜਿੰਨੀ ਵੀ ਗੁਰੂ ਘਰ ਦੀਆਂ ਰੀਤੀਆਂ ਮਰਿਆਦਾ ਉਹ ਸਾਰੀ ਆਪ ਜੀ ਨੇ ਵੇਖਣੀ ਹੈ। ਮਹਾਰਾਜ ਜੀ ਇਕਾਂਤ ਦੇ ਵਿੱਚ ਹੋ ਕਰਕੇ ਉੱਥੇ ਬੇਰੀਆਂ ਦੇ ਪਿੱਪਲ ਦੇ ਰੁੱਖ ਹੋਇਆ ਕਰਦੇ ਸਨ, ਉਹਦੇ ਵਿੱਚ ਕਨਾਤ ਲਾ ਕਰਕੇ ਆਪ ਜੀ ਨੇ ਐਸੀ ਅਗਾਧ ਬੋਧ ਬਾਣੀ ਉਚਾਰਨ ਕਰ ਦਿੱਤੀ ਹੈ। ਤੇ ਸਾਧ ਸੰਗਤ ਜੀ ਜਦੋਂ ਉਚਾਰਨ ਕਰਕੇ ਬਾਣੀ ਮੁਕੰਮਲ ਹੋਈ, ਇਹ ਸਵਾਲ ਆਇਆ ਕਿ ਇਹ ਬਾਣੀ ਜਿਹੜੀ ਹੈ ਹੁਣ ਕਿੱਥੇ ਰੱਖੀ ਜਾਏਗੀ, ਇਹ ਬਾਣੀ ਨੂੰ ਹੁਣ ਕਿੱਥੇ ਰੱਖਣਾ ਹੈ। ਜਦੋਂ ਇਸ ਦਾ ਵਿਚਾਰ ਮਹਾਰਾਜ ਜੀ ਦੇ ਮਨ ਵਿੱਚ ਆਇਆ, ਬਾਬਾ ਬੁੱਢਾ ਸਾਹਿਬ ਜੀ ਨੇ ਪੁੱਛਿਆ, ਮਹਾਰਾਜ ਜੀ ਕਹਿੰਦੇ ਆਪ ਜੀ ਦੱਸੋ। ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ, ਮਹਾਰਾਜ ਜੀ ਮੈਂ ਨਹੀਂ ਦੱਸ ਸਕਦਾ, ਪਹਿਲੇ ਆਪਣੀ ਸੋਝੀ ਲਾ ਚੁੱਕੇ ਸਨ, ਪੋਥੀਆਂ ਲੈਣ ਗਏ ਸਨ ਬਾਬਾ ਗੁਰਦਾਸ ਜੀ, ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਦੋਵੇਂ ਹੀ ਖਾਲੀ ਵਾਪਸ ਆਏ ਸਨ, ਉਹਨਾਂ ਨੂੰ ਬਾਬਾ ਮੋਹਨ ਜੀ ਕੋਲੋਂ ਪੋਥੀਆਂ ਪ੍ਰਾਪਤ ਨਹੀਂ ਸੀ ਹੋਈਆਂ ਬਾਣੀਆਂ ਦੀਆਂ। ਸੁਣ ਨਿਮਰਤਾ ਦੇ ਵਿੱਚ ਕਹਿਣ ਲੱਗੇ, ਮਹਾਰਾਜ ਮੇਰੇ ਅੰਦਰ ਇੰਨੀ ਸੋਝੀ ਨਹੀਂ, ਆਪ ਜੀ ਜਿਵੇਂ ਹੁਕਮ ਕਰੋ ਉੱਥੇ ਅਸੀਂ ਇਸ ਬਾਣੀ ਦਾ ਪ੍ਰਕਾਸ਼ ਕਰਾਂਗੇ। ਮਹਾਰਾਜ ਜੀ ਨੇ ਪਹਿਲੇ ਹੀ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਰਚਨਾ ਕੀਤੀ ਸੀ, ਡਿੱਠੇ ਸਭੇ ਥਾਉ ਨਹੀਂ ਤੁਧ ਜਿਹਾ। ਉਸ ਮਹਾਨ ਪਾਵਨ ਪਵਿੱਤਰ ਧਰਤੀ ਤੇ ਜਿੱਥੇ ਮਹਾਰਾਜ ਜੀ ਨੇ ਚਾਰ ਬੂਹੇ ਸ਼੍ਰੀ ਦਰਬਾਰ ਸਾਹਿਬ ਜੀ ਦੇ ਚੌ ਦਿਸ਼ਾਵਾਂ ਦੇ ਵਿੱਚ ਰੱਖੇ, ਉਪਦੇਸ਼ ਚੌਵਰਨਾ ਕੋ ਸਾਂਝਾ ਦੇਣ ਦੇ ਲਈ, ਸਾਂਝੀ ਵਾਲਤਾ ਦਾ ਇਹ ਸਿਧਾਂਤ ਦੇਣ ਲਈ, ਇਹ ਸਾਂਝੀ ਵਾਲਤਾ ਦੀ ਬਾਣੀ ਉਚਾਰਨ ਕਰਕੇ ਆਪ ਜੀ ਨੇ ਇਸ ਬਾਣੀ ਦਾ ਪ੍ਰਕਾਸ਼ ਜਿਹੜਾ ਹੈ ਸ਼੍ਰੀ ਹਰਿਮੰਦਰ ਸਾਹਿਬ ਜੀ ਵਿੱਚ ਕਰਾਇਆ। ਅੱਜ ਸਾਧ ਸੰਗਤ ਜੀ ਅਸੀਂ ਕਿਸੇ ਘਰ ਦਾ, ਕਿਸੇ ਮਕਾਨ ਦਾ ਜਿਹੜਾ ਹੈ ਨਾ, ਉਹ ਜੇ ਕਰਕੇ ਸ਼ੁਭ ਆਰੰਭ ਕਰਨਾ ਹੋਵੇ, ਓਪਨਿੰਗ ਕਰਨੀ ਹੋਵੇ ਨਾ, ਚਲੋ ਗੁਰੂ ਸਾਹਿਬ ਜੀ ਨੂੰ ਤਾਂ ਅਸੀਂ ਲੈ ਕੇ ਆਉਂਦੇ ਹਾਂ ਜੀ, ਸਦਕੇ ਲੈ ਕੇ ਆਉਣਾ ਹੀ ਚਾਹੀਦਾ ਹੈ। ਸੰਤਾਂ ਭਗਤਾਂ ਨੂੰ ਗੁਰੂ ਕੇ ਸਿੱਖਾਂ ਕੋਲੋਂ ਕਰਾਉਣੀਆਂ ਚਾਹੀਦੀਆਂ ਨੇ। ਘਰ ਦਾ ਸ਼ੁਭਾਰੰਭ ਹੋ ਗਿਆ, ਓਪਨਿੰਗ ਹੋ ਗਈ, ਕਿਸੇ ਤੁਸੀਂ ਕਹਿ ਲਓ ਦੁਕਾਨ ਦੀ, ਸ਼ੋਪ ਦੀ ਕਹਿ ਲਓ, ਪਰ ਧੰਨ ਸ਼੍ਰੀ ਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਵੇਖੋ, ਆਪ ਜੀ ਗੁਰਿਆਈ ਤੇ ਸ਼ੁਭਾਏ ਮਾਨ ਨੇ, ਆਪ ਜੀ ਮੌਜੂਦਾ ਸਮੇਂ ਦੇ ਵਿੱਚ ਗੁਰੂ ਹਨ, ਸਾਡੇ ਸਾਰਿਆਂ ਦੇ ਸਿੱਖਾਂ ਦੇ ਗੁਰੂ ਸਨ, ਪਰ ਆਪ ਜੀ ਨੇ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਰਚਨਾ ਕਰਕੇ, ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਜਿਹੜੀ ਹੈ ਉਹ ਰਚਨਾ ਕਰਨ ਬਾਅਦ ਆਪ ਜੀ ਜਾ ਕਰਕੇ ਵਿੱਚ ਨਹੀਂ ਬੈਠੇ, ਆਪ ਜੀ ਨੇ ਆਪਣਾ ਆਸਣ ਨਹੀਂ ਲਾਇਆ, ਆਪ ਜੀ ਨੇ ਉਹਦੀ ਜਿਹੜੀ ਆਰੰਭਤਾ ਆਪਣੇ ਨਾਲ ਨਹੀਂ ਕੀਤੀ, ਆਪ ਜੀ ਨੇ ਸਾਧ ਸੰਗਤ ਜੀ ਗੁਰਬਾਣੀ ਦੇ ਨਾਲ ਉਹਦੀ ਆਰੰਭਤਾ ਕੀਤੀ ਹੈ। ਕਿਹਾ ਕਿ ਇਹ ਗੁਰਬਾਣੀ ਨੂੰ ਆਮ ਨਾ ਜਾਣੋ, ਇਹ ਗੁਰਬਾਣੀ ਕੀ ਹੈ? ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਕਿਹਾ, ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਉਚਾਰਨ ਕੀਤਾ ਹੈ ਕਿ ਇਹ ਜੋ ਗੁਰਬਾਣੀ ਹੈ ਨਾ, ਮੇਰੇ ਸਰੂਪ ਯਾਤੇ ਹੈ ਦੀਰਘ ਸਾਹਿਬ ਜਾਨ ਅਦਾਇਬ ਦੈ ਹੈ। ਕਿਹਾ ਕਿ ਮੇਰੇ ਤੋਂ ਵੱਡਾ ਗੁਰਬਾਣੀ ਦਾ ਸਰੂਪ ਨੂੰ ਜਾਣਨਾ ਕਰੋ, ਗੁਰਬਾਣੀ ਨੂੰ ਵੱਡਾ ਜਾਣੋ, ਕਾਰਨ ਕਿ ਇਹ ਸਤਿਗੁਰੂ ਕੇਰ ਸਰੀਰ ਜੋ ਸਭ ਥਾਨ ਸਮੇਂ ਸਭ ਨਾ ਦਰਸੈ ਹੈ, ਗ੍ਰੰਥ ਰਿਦਾ ਮੇਰਾ ਤੁਮ ਜਾਣੋ। ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੇਰਾ ਹਿਰਦਾ ਜਾਣਨਾ ਕਰੋ, ਇਹ ਮੇਰਾ ਹਿਰਦਾ ਹੈ, ਜੋ ਜਿਹੜੀ ਗੁਰਬਾਣੀ ਹੈ ਸਾਡਾ ਹਿਰਦਾ ਹੈ। ਗ੍ਰੰਥ ਰਿਦਾ ਮੇਰਾ ਤੁਮ ਜਾਣੋ, ਸਰਬ ਕਾਲ ਰਹੇ ਹੈ ਇਹ ਜਿਹੜੀ ਬਾਣੀ ਹੈ ਨਾ, ਸਭ ਤੇ ਉੱਤਮ ਹੈ। ਕਿਹਾ ਕਿ ਸਭ ਉੱਤਮ ਸਭ ਕਾਲ ਰਹੇ ਹੈ, ਹਰ ਕਾਲ ਦੇ ਵਿੱਚ ਬਾਣੀ ਰਹੇਗੀ, ਸਰੀਰ ਅੱਜ ਰਹੇਗਾ, ਕੱਲ ਨੂੰ ਸਰੀਰ ਨੇ ਮੁੱਕ ਜਾਣਾ, ਪਰ ਤੁਹਾਨੂੰ ਐਸੀ ਜਗੋ ਜੁਗ ਅਟਲ ਬਾਣੀ ਦਾ ਅਸੀਂ ਪੱਲਾ ਫੜਾ ਕੇ ਚੱਲੇ ਹਾਂ, ਜਿਹੜੀ ਕਦੇ ਨਹੀਂ ਖਤਮ ਹੋਣੀ, ਕਦੇ ਨਹੀਂ ਮੁੱਕਣੀ, ਇਹ ਬਾਣੀ ਹਰ ਇੱਕ ਸਿੱਖਾਂ ਦੇ ਹਿਰਦੇ ਵਿੱਚ ਵਸਿਆ ਕਰੇਗੀ, ਕਾਰਨ ਸਾਡਾ ਹਿਰਦਾ ਹੈ। ਤੇ ਕਿਹਾ ਕਿ ਅੱਗੇ ਬਾਣੀ ਦਾ ਸਤਿਕਾਰ ਕਰਨਾ, ਪੂਜੋ ਚੰਦਨ ਕੇਸਰ ਕੋ ਕਸ, ਧੂਪ ਧੁਕਾਏ ਕੇ ਫੁੱਲ ਚੜੇ ਹੈ, ਗੁਰਬਾਣੀ ਦਾ ਸਤਿਕਾਰ ਕਰਨਾ, ਗੁਰਬਾਣੀ ਦੀ ਹੀ ਪੂਜਾ ਕਰਨੀ, ਗੁਰਬਾਣੀ ਤੇ ਨਿਸ਼ਠਾ ਰੱਖਣਾ, ਇਹ ਧੰਨ ਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਉਪਦੇਸ਼ ਦੇ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ। ਬਾਬਾ ਬੁੱਢਾ ਸਿਰ ਪਰ ਤਰ ਗ੍ਰੰਥ ਆਪਣੇ ਸੀਸ ਤੇ, ਇਸ ਗ੍ਰੰਥ ਸਾਹਿਬ ਜੀ ਨੂੰ ਸ਼ੁਭਾਇਮਾਨ ਕਰੋ, ਚਲੋ ਮਾਰਗ ਸੁਦਾਸਰ ਪੰਥ, ਜਿੱਥੇ ਸੁਦਾਸਰ ਸ਼੍ਰੀ ਅੰਮ੍ਰਿਤਸਰ ਸਾਹਿਬ ਹਰਿਮੰਦਰ ਸਾਹਿਬ ਵਿਰਾਜਮਾਨ ਹੈ, ਉਸ ਮਾਰਗ ਤੇ ਆਪ ਜੀ ਚਲੋ। ਅੱਜ ਵਾਲੇ ਦਿਨ ਅੰਮ੍ਰਿਤ ਵੇਲੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਰਬਾਬਿਆਂ ਨੂੰ ਭੇਜ ਕੇ ਕੀਰਤਨ ਜਿਹੜਾ ਹੈ ਉਹ ਆਰੰਭ ਕਰਵਾਇਆ ਹੈ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ। ਸੋਹਣੀ ਵਿਛਾਈ ਹੋਈ ਹੈ ਤੇ ਸੱਚੇ ਪਾਤਸ਼ਾਹ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸ਼ੁਭਾਇਮਾਨ ਕਰਕੇ ਆਪਣੇ ਹੱਥ ਵਿੱਚ ਚਵਰ ਸਾਹਿਬ ਲੈ ਕਰਕੇ ਨੰਗੇ ਪੈਰੀ ਸੱਚੇ ਪਾਤਸ਼ਾਹ ਮਹਾਰਾਜ ਜੀ ਆਉਂਦੇ ਨੇ ਤੇ ਆ ਕਰਕੇ ਬਾਣੀ ਦਾ ਜਿਹੜਾ ਪ੍ਰਕਾਸ਼ ਕੀਤਾ ਜਾਂਦਾ ਹੈ। ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲਾਂ ਹੈਡ ਗ੍ਰੰਥੀ ਥਾਪਿਆ। ਅੱਜ ਦੇ ਦਿਨ ਹੀ ਸਾਧ ਸੰਗਤ ਜੀ ਇਹ ਗ੍ਰੰਥੀ ਦੀ ਮਰਿਆਦਾ ਅੱਜ ਦੇ ਦਿਨ ਤੋਂ ਸ਼ੁਰੂ ਹੋਈ ਹੈ। ਅੱਜ ਕਈ ਚੀਜ਼ਾਂ ਸ਼ੁਰੂਆਤ ਹੋਈਆਂ ਹਨ ਕਈ ਚੀਜ਼ਾਂ ਦੀਆਂ, ਜਿਵੇਂ ਬਾਣੀ ਦਾ ਵੀ ਪਹਿਲਾ ਪ੍ਰਕਾਸ਼ ਹੋਇਆ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਉੱਥੇ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਜਿਹੜਾ ਹੈ ਜਦੋਂ ਤੱਕ ਕਿਸੇ ਮੰਦਿਰ ਦੇ ਵਿੱਚ ਪ੍ਰਾਣ ਪ੍ਰਤਿਸ਼ਠਾ ਨਾ ਕੀਤੀ ਜਾਵੇ ਨਾ ਉਹ ਮੰਦਿਰ ਪੂਰਾ ਨਹੀਂ ਮੰਨਿਆ ਜਾਂਦਾ। ਮਹਾਰਾਜ ਜੀ ਨੇ ਹਰਿਮੰਦਰ ਦੇ ਵਿੱਚ ਕਿਸ ਦੇ ਪ੍ਰਾਣ ਜਿਹੜੇ ਨੇ ਉਹ ਰੱਖੇ ਹਨ, ਕਿਸ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਹੈ, ਉਹ ਮਹਾਰਾਜ ਜੀ ਨੇ ਗੁਰਬਾਣੀ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਹੈ। ਕਿਹਾ ਕਿ ਰਹਿੰਦੇ ਸਮੇਂ ਤੱਕ ਆਉਣ ਵਾਲੇ ਯੁੱਗਾਂ ਤੱਕ ਇਹ ਬਾਣੀ ਜਿਹੜੀ ਹੈ ਉਹ ਸਾਡੇ ਸਿੱਖ ਪੰਥ ਨੂੰ ਜਿਹੜਾ ਹੈ ਉਹ ਮਾਰਗ ਦਰਸਾਏਗੀ। ਸੋ ਜਦੋਂ ਤੱਕ ਪ੍ਰਾਣ ਪ੍ਰਤਿਸ਼ਠਾ ਨਹੀਂ ਆਉਂਦੀ ਨਾ ਮੰਦਿਰ ਨੂੰ ਪੂਰਾ ਨਹੀਂ ਜਿਹੜਾ ਹੈ ਉਹ ਮੁਕੰਮਲ ਮੰਨਿਆ ਜਾਂਦਾ। ਸੋ ਅੱਜ ਦੇ ਦਿਨ ਹੀ ਅਸਲ ਦੇ ਵਿੱਚ ਹਰਿਮੰਦਰ ਸਾਹਿਬ ਜੀ ਦਾ ਜਿਹੜਾ ਹੈ ਉਹ ਬੂਆ ਚੌ ਵਰਨਾ ਦੇ ਲਈ ਜਿਹੜਾ ਖੋਲ ਦਿੱਤਾ ਗਿਆ।

ਤੇ ਬਾਣੀ ਦਾ ਵੀ ਪ੍ਰਕਾਸ਼ ਹੋਇਆ ਤੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਨੂੰ ਥਾਪਿਆ ਗਿਆ ਤੇ ਮਹਾਰਾਜ ਜੀ ਨੇ ਬਚਨ ਕੀਤੇ ਬਾਬਾ ਬੁੱਢਾ ਖੋਲੋ ਗ੍ਰੰਥ ਲਿਓ ਆਵਾਜ਼ ਸੁਣੇ ਸਭ ਪੰਥ। ਬਾਬਾ ਬੁੱਢਾ ਜੀ ਨੇ ਸਾਧ ਸੰਗਤ ਜੀ ਗੁਰਬਾਣੀ ਦਾ ਪ੍ਰਕਾਸ਼ ਕੀਤਾ, ਪੋਥੀ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਤੇ ਇੱਕ ਔਰ ਵਿਸ਼ੇਸ਼ ਕਿਰਪਾ ਹੋਈ ਹੈ ਸਾਧ ਸੰਗਤ ਜੀ। ਸ਼੍ਰੀ ਮੁਖਵਾਕ ਆਇਆ ਸੂਹੀ ਮਹੱਲਾ ਪੰਜਵਾਂ, ਸੰਤਾਂਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਤੇ ਇੱਥੇ ਵੀ ਜਦੋਂ ਮਹਾਰਾਜ ਜੀ ਨੇ ਗੁਰਿਆਈ ਦਿੱਤੀ ਨਾ, ਇਸ ਹੀ ਸ਼ਬਦ ਦੇ ਥੱਲੇ ਸ਼ਬਦ ਹੈ ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ। ਕਿੰਨੀ ਕਮਾਲ ਦੀ ਗੱਲ ਹੈ ਨਾ, ਇੱਕੋ ਹੀ ਅੰਗ ਤੇ ਨੇ ਦੋਵੇਂ ਜਿਹੜੇ ਸ਼ਬਦ ਨੇ ਨਾ, ਉਹ ਇਹ ਜਿਹੜਾ ਹੈ ਸੰਤਾਂ ਕੇ ਕਾਰਜ ਆਪ ਖਲੋਇਆ ਇਹ ਉੱਥੇ ਆ, ਤੇ ਜਦੋਂ ਗੁਰਿਆਈ ਦਿੱਤੀ ਸ਼ਬਦ ਆਇਆ ਅਬਚਲ ਨਗਰ ਗੋਬਿੰਦ ਗੁਰੂ ਕਾ, ਉਸ ਦੇ ਥੱਲੇ ਹੀ ਇਹ ਜਿਹੜਾ ਦੂਜਾ ਸ਼ਬਦ ਹੈ। ਇਹ ਮਹਾਰਾਜ ਜੀ ਦੀ ਬੜੀ ਰਮਸ ਦੀ ਗੱਲਾਂ ਨੇ, ਇਹ ਗੁਰੂ ਸਾਹਿਬ ਆਪ ਹੀ ਜਾਣੀ ਜਾਣ ਹਨ। ਸੋ ਅੱਜ ਵਾਲੇ ਦਿਨ ਪ੍ਰਕਾਸ਼ ਕੀਤਾ ਤੇ ਸਾਰਾ ਦਿਨ ਦੀਵਾਨ ਚੱਲਿਆ, ਮਹਾਰਾਜ ਜੀ ਨੇ ਲੰਗਰ ਵਰਤਾਇਆ ਅੱਜ ਵਾਲੇ ਦਿਨ, ਕਾਰਨ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ। ਫਿਰ ਸਾਧ ਸੰਗਤ ਜੀ ਸੰਧਿਆ ਵੇਲੇ ਬਿਰਾਜਣ ਲੱਗੇ, ਕਿਹਾ ਕਿ ਹੁਣ ਗ੍ਰੰਥ ਸਾਹਿਬ ਜੀ ਦਾ ਸੁਖਾਸਣ ਕਿੱਥੇ ਹੋਵੇਗਾ, ਤਾਂ ਮਹਾਰਾਜ ਜੀ ਨੇ ਕਿਹਾ ਸਾਡੇ ਕੋਠਾ ਸਾਹਿਬ ਜੀ ਦੇ ਵਿੱਚ ਸਾਡੀ ਮੰਜੀ ਤੇ ਹੋਏਗਾ ਤੇ ਅਸੀਂ ਪੁੰਜੇ ਪਿਆਂਗੇ। ਮਹਾਰਾਜ ਜੀ ਆਪ ਥੱਲੇ ਪੈ ਗਏ ਤੇ ਬਾਣੀ ਨੂੰ ਇੰਨਾ ਸਤਿਕਾਰ ਦਿੱਤਾ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਉੱਥੇ ਜਿਹੜਾ ਆਪਣੇ ਮੰਜੇ ਤੇ ਮਹਾਰਾਜ ਜੀ ਦਾ ਸੁਖਾਸਣ ਕੀਤਾ। ਇਹ ਅੱਜ ਵਾਲੇ ਦਿਨ ਮਹਾਰਾਜ ਜੀ ਨੇ ਇਹ ਕੌਤਕ ਵਰਤਾਇਆ ਹੈ, ਸਾਨੂੰ ਸਦੀਵ ਕਾਲੀ ਗੁਰਬਾਣੀ ਦੇ ਲੜ ਲਾਇਆ। ਉਸ ਸਮੇਂ ਸਾਧ ਸੰਗਤ ਜੀ ਬਾਣੀ ਨੂੰ ਮਹਾਰਾਜ ਜੀ ਨੇ ਵੇਖੋ ਤਿਆਰ ਕੀਤਾ ਸੀ ਪਰ ਗੁਰਿਆਈ ਨਹੀਂ ਸੀ ਦਿੱਤੀ। ਇੱਕ ਵਾਰੀ ਸਿੱਖਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪੁੱਛਿਆ ਕਿ ਮਹਾਰਾਜ ਛੇ ਮਹਿਲਾਂ ਤੱਕ ਦਰਸ ਨਿਹਾਰੀ, ਆਪ ਜੀ ਦੇ ਅਸਾਨੇ ਹੁਣ ਛੇ ਸਰੂਪਾਂ ਦੇ ਦਰਸ਼ਨ ਕੀਤੇ ਨੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਤੋਂ, ਆਪ ਜੀ ਤੱਕ ਦਰਸ਼ਨ ਕੀਤੇ ਨੇ ਛੇ ਮਹਿਲਾਂ ਤੱਕ ਦਰਸ ਨਿਹਾਰੀ, ਅਸੀਂ ਦਰਸ਼ਨ ਕੀਤੇ ਹੁਣ ਛੇ ਸਰੂਪਾਂ ਦੇ ਤੇ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਔਰ ਕਿੰਨੇ ਆਪ ਜੀ ਦੇ ਸਰੂਪ ਦੇਹ ਦੇ ਵਿੱਚ ਹੋਣਗੇ। ਤਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋ ਜਵਾਬ ਦਿੱਤਾ ਨਾ, ਉਹ ਭਾਈ ਗੁਰਦਾਸ ਜੀ ਨੇ ਅੰਕਿਤ ਕਰ ਦਿੱਤਾ ਹੈ। ਮਹਾਰਾਜ ਜੀ ਨੇ ਕਿਹਾ ਅਗਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ, ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਇਸ ਜੁਗ ਜੁਗ ਦਾ ਕਈਆਂ ਨੇ ਅਰਥ ਲਾਇਆ ਹੈ ਕਿ ਸਾਧ ਸੰਗਤ ਜੀ ਹਰ ਯੁੱਗ ਵਿੱਚ ਗੁਰੂ ਦਾ ਅਵਤਾਰ ਹੁੰਦਾ ਹੈ, ਪਰ ਜਿਹੜੇ ਭਾਈ ਵੀਰ ਸਿੰਘ ਜੀ ਹਨ, ਡਾਕਟਰ ਵੀਰ ਸਿੰਘ ਜੀ, ਉਹਨਾਂ ਨੇ ਅਰਥ ਕੀਤੇ ਨੇ, ਕਿਹਾ ਕਿ ਉਹਨਾਂ ਦੇ ਨਾਨਾ ਜੀ ਨੇ ਇਹਦੇ ਅਰਥ ਕੀਤੇ ਸਨ ਯੁੱਗ ਯੁੱਗ। ਸੰਸਕ੍ਰਿਤ ਵਿੱਚ ਯੁੱਗ ਦਾ ਅਰਥ ਹੁੰਦਾ ਹੈ ਦੋ, ਕਹਿੰਦੇ ਯੁੱਗ ਤੇ ਯੁੱਗ, ਦੋ ਤੇ ਦੋ ਚਾਰ, ਹੋਰ ਚਾਰ ਰੂਪਾਂ ਦੇ ਵਿੱਚ ਜਿਹੜਾ ਹੈ ਇਹ ਸੋਢੀ ਕੁਲ ਦੇ ਵਿੱਚ ਚਾਰ ਜਿਹੜੀ ਹੈ ਉਹ ਗੁਰਿਆਈ ਚਾਰ ਰੂਪਾਂ ਦੇ ਵਿੱਚ ਸਰੂਪਾਂ ਦੇ ਵਿੱਚ ਵਰਤੇਗੀ ਤੇ ਉਹਦੇ ਬਾਅਦ ਇਹ ਬਾਣੀ ਜਿਹੜੀ ਹੈ ਉਹ ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ, ਇਹ ਜੋਤ ਕਹਿ ਲਓ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਵਿਦਿਆਮਾਨ ਹੋਵੇਗੀ ਤੇ ਬਾਣੀ ਦੇ ਰੂਪ ਵਿੱਚ ਗੁਰੂ ਪ੍ਰਗਟ ਹੋਣਗੇ। ਇਹ ਮਹਾਰਾਜ ਜੀ ਨੇ ਉਦੋਂ ਹੀ ਇਸ਼ਾਰਾ ਕਰ ਦਿੱਤਾ ਸੀ। ਸੋ ਇਵੇਂ ਸਾਧ ਸੰਗਤ ਜੀ ਅੱਜ ਵਾਲੇ ਦਿਨ ਆਪਾਂ ਨੇ ਤਖ਼ਤ ਸਾਹਿਬ ਜੀ ਦੇ ਵਿੱਚ ਵੀ ਅੰਮ੍ਰਿਤ ਵੇਲੇ ਤੋਂ ਸੋਹਣੇ ਦੀਵਾਨ ਲੱਗੇ ਨੇ, ਗੁਰੂ ਰੀਤੀ ਮਰਿਆਦਾ ਅਨੁਸਾਰ ਜਿਹੜਾ ਹੈ ਉਹ ਮਹਾਰਾਜ ਜੀ ਦਾ ਸਾਰਾ ਜਿਹੜਾ ਪਹਿਲੇ ਪ੍ਰਕਾਸ਼ ਦਾ ਜੋ ਸਾਧ ਸੰਗਤ ਜੀ ਕਾਰਜ ਸੀ ਉਹ ਕੀਤਾ ਗਿਆ। ਤੇ ਹੁਣ ਆਓ ਆਪਾਂ ਜਿਹੜੀ ਚੱਲ ਰਹੀ ਕਥਾ ਉਹਨੂੰ ਅਸੀਂ ਸਰਵਣ ਕਰ ਰਹੇ ਹਾਂ। ਤੇ ਕਵੀ ਜੀ ਵੀ ਇੱਥੇ ਕੀ ਅੱਜ ਕਹਿ ਰਹੇ ਨੇ ਕਿ ਜੋ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਗੁਰਬਾਣੀ ਨੂੰ ਰਚ ਕੇ ਜਿਹੜਾ ਸ੍ਰੇਸ਼ਟ ਕਾਰਜ ਕੀਤਾ ਹੈ, ਇਵੇਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਆਪਣੇ ਤੋਂ ਮਹਿਮਾ ਜਿਹੜੀ ਹੈ ਵੱਡੀ ਉਹ ਬਾਣੀ ਦੀ ਲਿਖਾਈ ਹੈ। ਬਾਣੀ ਦੇ ਵਿੱਚ ਕੀ ਹੈ ਸਾਧ ਸੰਗਤ ਜੀ, ਸੱਚ ਜਾਣਿਓ ਬਾਣੀ ਦੇ ਵਿੱਚ ਸਾਰੀ ਦੀ ਸਾਰੀ ਨਾਮ ਦੀ ਮਹਿਮਾ ਹੈ। ਹੁਣ ਨਾਮ ਦੀ ਮਹਿਮਾ, ਇਹ ਨਾਮ ਜਿਸ ਵਿੱਚ ਵਸ ਗਿਆ ਨਾ ਉਹ ਸਾਧ ਹੋ ਗਿਆ। ਇਹ ਨਾਮ ਨੂੰ ਜਿੰਨੇ ਕਮਾ ਲਿਆ, ਜਿੰਨਾ ਸਾਸ ਗਿਰਾਸਨਾ ਵਿਸਰੇ ਹਰ ਨਾਮਾ ਮਨ ਮੰਤ, ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ। ਇਹ ਨਾਮ ਜਿਸ ਵਿੱਚ ਵਸ ਗਿਆ ਨਾ ਸਾਧ ਸੰਗਤ ਜੀ ਉਹ ਸੰਤ ਬਣ ਗਿਆ। ਇਹ ਨਾਮ ਜਿਹਨੇ ਦੇ ਦਿੱਤਾ, ਨਾਮ ਦੇਣ ਵਾਲਾ ਗੁਰੂ ਬਣ ਗਿਆ, ਉਸ ਗੁਰੂ ਦੀ ਮਹਿਮਾ ਆ ਗਈ। ਇਹ ਨਾਮ ਨੂੰ ਕਮਾਉਣ ਵਾਲਾ ਗੁਰਮੁਖ ਹੋ ਗਿਆ, ਗੁਰਮੁਖ ਦੀ ਮਹਿਮਾ ਆ ਗਈ। ਇਹ ਨਾਮ ਨੂੰ ਕਮਾਉਣ ਵਾਲੇ ਭਗਤ ਹੋ ਗਏ, ਭਗਤਾਂ ਦੀ ਮਹਿਮਾ ਆ ਗਈ, ਭਗਤਾਂ ਦੀ ਵਡਿਆਈ ਆ ਗਈ। ਇਹ ਨਾਮ ਜਿੱਥੇ ਕਮਾਇਆ ਜਾਂਦਾ ਹੈ ਸਤਸੰਗਤ ਦੇ ਵਿੱਚ, ਸਤਸੰਗਤ ਦੀ ਮਹਿਮਾ ਗੁਰਬਾਣੀ ਦੇ ਵਿੱਚ ਆ ਗਈ। ਤੇ ਕਵੀਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਇਹ ਸਾਰੀ ਦੀ ਸਾਰੀ ਪਰਮੇਸ਼ਰ ਦੀ ਨਾਮ ਦੀ ਮਹਿਮਾ ਹੈ।

0: ਨਾਮ ਦੀ ਮਹਿਮਾ ਦਾ ਸਾਧ ਸੰਗਤ ਜੀ ਕੀ ਕਥਨ ਕਰੀਏ। ਧੰਨ ਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਆਪਣੇ ਤੋਂ ਵੀ ਵੱਡਾ ਆਸਣ ਪਰਮੇਸ਼ਰ ਵਾਹਿਗੁਰੂ ਜੀ ਦੇ ਜਸ ਦਾ, ਗੁਰਬਾਣੀ ਦਾ, ਪਰਮੇਸ਼ਰ ਦੇ ਨਾਮ ਦਾ ਕੀਤਾ ਹੈ।
1: ਸ੍ਰੀ ਸੁਗ੍ਰੰਥ ਮਹਿ ਲਿਖ ਜਸ ਨਾਮੋ,
0: ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸ੍ਰੇਸ਼ਟ ਨਾਮ ਦਾ ਜਸ ਲਿਖ ਦਿੱਤਾ, ਸਤਸੰਗਤ ਦਾ ਜਸ ਲਿਖ ਦਿੱਤਾ। ਕਹਿ ਲਓ ਇੱਕ ਤਰੀਕੇ ਨਾਲ ਜੋ ਕੁਛ ਲਿਖਿਆ ਉਹ ਸਾਰੀ ਦੀ ਸਾਰੀ ਨਾਮ ਦੀ ਹੀ ਕਲਾ ਹੈ, ਨਾਮ ਦੀ ਵਡਿਆਈ ਹੈ। ਗੁਰੂ ਨਾਮ ਦਾ ਦਾਤਾ ਹੈ ਕਰਕੇ ਗੁਰੂ ਹੈ। ਅਸੀਂ ਨਾਮ ਲੈਣ ਵਾਲੇ ਨਾਮ ਧਾਰੀ ਕਹਾਂ ਇਸ ਲਈ ਅਸੀਂ ਸਿੱਖ ਹਾਂ, ਤੇ ਜਿਹੜਾ ਨਾਮ ਜਪਦਾ ਉਹ ਤਾਂ ਸੰਤ ਹੈ। ਸੋ ਇਵੇਂ ਮਹਿਮਾ ਤਾਂ ਸਾਰੀ ਨਾਮ ਦੀ ਹੈ। ਨਾਮ ਦੀ ਮਹਿਮਾ ਮਹਾਰਾਜ ਜੀ ਨੇ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਪ੍ਰਗਟ ਕਰਕੇ ਦੱਸ ਦਿੱਤੀ ਹੈ। ਇਵੇਂ ਸਾਧ ਸੰਗਤ ਜੀ ਤਹਿ ਤੋਂ ਅਧੋ, ਇਵੇਂ ਮਹਾਰਾਜ ਜੀ ਨੇ ਆਪਣੇ ਤੋਂ ਵੀ ਵੱਧ ਨਾਮ ਦੀ ਮਹਿਮਾ ਭਾਵ ਗੁਰਬਾਣੀ ਦੀ ਮਹਿਮਾ ਨੂੰ ਪ੍ਰਗਟ ਕੀਤਾ। ਸੁਖ ਧਾਮੂ, ਜੋ ਸੁੱਖਾਂ ਦੀ ਧਾਮ ਹੈ, ਸੁੱਖਾਂ ਦਾ ਖਜ਼ਾਨਾ ਹੈ। ਅਸੀਂ ਕਿਧਰੇ ਔਰ ਸੁੱਖ ਜਿਹੜਾ ਹੈ ਉਹ ਪਾਲਦੇ ਹਾਂ, ਤੇ ਸਾਧ ਸੰਗਤ ਜੀ ਸੁੱਖ ਜਿਹੜਾ ਹੈ ਨਾ ਉਹ ਕੇਵਲ ਤੇ ਕੇਵਲ ਪਰਮੇਸ਼ਰ ਦੇ ਨਾਮ ਤੇ ਬਾਣੀ ਦੇ ਵਿੱਚ ਹੀ ਹੈ। ਸੱਚ ਜਾਣਿਓ, ਜਿੰਨੇ ਚਿਰ ਤੱਕ ਸਾਡੇ ਮਨ ਵਿੱਚ ਬਾਣੀ ਹੈ ਨਾ, ਓਨੇ ਚਿਰ ਤੱਕ ਅਸੀਂ ਦੁੱਖਾਂ ਤੋਂ ਦੂਰ ਹਾਂ। ਸੱਚੇ ਪਾਤਸ਼ਾਹ ਜੀ ਕਥਨ ਕਰਦੇ ਹਨ, ਜਦੋਂ ਕੋਈ ਜੀਵ ਬਾਣੀ ਨੂੰ ਵਿਸਾਰ ਦਿੰਦਾ, ਜੈ ਤਨ ਬਾਣੀ ਵਿਸਰ ਜਾਏ ਤਿਉਂ ਪੱਕਾ ਰੋਗੀ ਬਿਲ ਲਾਏ। ਉਹ ਸਾਧ ਸੰਗਤ ਜੀ ਰੋਗੀ ਬਣ ਜਾਂਦਾ, ਉਹ ਸਰੀਰ ਜਿਹੜਾ ਹੈ, ਮਨ ਵੀ ਉਹਦਾ ਰੋਗੀ ਬਣ ਜਾਂਦਾ, ਸਰੀਰ ਵੀ ਰੋਗੀ ਬਣ ਜਾਂਦਾ, ਜਿਹੜੇ ਬਾਣੀ ਨੂੰ ਭੁਲਾ ਦਿੰਦੇ ਹਨ, ਜਿਹੜੇ ਨਾਮ ਨੂੰ ਵਿਸਾਰ ਦਿੰਦੇ ਹਨ। ਕਿਲਬਿਕ ਸਭੇ ਉਤਰਨ ਨਿਤ ਨਿਤ ਗੁਣ ਗਾਓ, ਕੋਟ ਕਲੇਸ਼ਾ ਉਪਜੇ ਨਾਨਕ ਵਿਸਰੇ ਨਾਉ। ਜਿਨ੍ਹਾਂ ਨੇ ਨਾਮ ਨੂੰ ਵਿਸਾਰਤਾ ਉਹਨਾਂ ਨੂੰ ਕਰੋੜ ਕਰੋੜ ਕਲੇਸ਼ ਸਾਧ ਸੰਗਤ ਜੀ ਲੱਗ ਜਾਂਦੇ ਨੇ। ਸੁੱਖ ਤਾਂ ਕੇਵਲ ਤੇ ਕੇਵਲ ਬਾਣੀ ਦੇ ਵਿੱਚ, ਗੁਰਬਾਣੀ ਦੇ ਵਿੱਚ, ਨਾਮ ਦੇ ਵਿੱਚ ਹੈ। ਇਹ ਸੁੱਖਾਂ ਦੀ ਧਾਮ, ਸੁੱਖਾਂ ਦਾ ਘਰ ਹੈ। ਇਵੇਂ ਗੁਰਬਾਣੀ ਦੀ ਮਹਿਮਾ ਵੱਡੀ ਹੈ।
1: ਆਪ ਅਛਤ ਸਮਰੱਥ ਪ੍ਰਭ ਦਈ ਵਡਾਈ ਨਾਮ।
0: ਇਵੇਂ ਸਾਧ ਸੰਗਤ ਜੀ ਪਰਮੇਸ਼ਰ ਵਾਹਿਗੁਰੂ ਆਪ

ਜਿੱਥੇ ਹੁਣ ਨਾਮ ਦੀ ਮਹਿਮਾ ਦੱਸੀ ਨਾ ਕਵੀਰਾਜ ਸੰਤੋਖ ਸਿੰਘ ਜੀ ਨੇ, ਅੱਗੇ ਹੁਣ ਦੱਸ ਰਹੇ ਨੇ ਕਿ ਪਰਮੇਸ਼ਰ ਦੇ ਤਾਂ ਫਿਰ ਨਾਮ ਵੀ ਬੇਅੰਤ ਨੇ। ਨਾਮ ਦੀ ਤਾਂ ਮਹਿਮਾ ਆਪਾਂ ਨੇ ਹੁਣ ਸਰਵਣ ਕਰ ਲਈ ਜੀ, ਨਾਮ ਬੜਾ ਵੱਡਾ ਹੈ। ਫਿਰ ਮਨ ਵਿੱਚ ਸਵਾਲ ਆਉਂਦਾ ਕਿ ਕਿਹੜਾ ਨਾਮ ਵੱਡਾ ਹੈ। ਗੁਰਬਾਣੀ ਦੇ ਵਿੱਚ ਹੀ ਪਰਮੇਸ਼ਰ ਦੇ ਕਿੰਨੇ ਨਾਮ ਨੇ, ਤਾਂ ਸਰਵ ਨਾਮ ਕਥੇ ਕਵਨ ਕਰਮ ਨਾਮ ਵਰਣਤ ਸੁਮਤ, ਬੇਅੰਤ ਹੀ ਉਸ ਦੇ ਨਾਮ ਹਨ। ਤੇ ਇਹਦੇ ਵਿੱਚ ਕਵੀ ਜੀ ਨੇ ਨਿਰਣੇ ਕੀਤਾ, ਵਿਦਵਾਨ ਪੁਰਸ਼ਾਂ ਨੇ ਇਹ ਨਿਰਣੇ ਕੀਤਾ ਹੈ, ਗੁਰੂ ਕੇ ਸਿੱਖਾਂ ਨੇ, ਕਮਾਈ ਵਾਲਿਆਂ ਨੇ ਨਿਰਣੇ ਕੀਤਾ ਕਿ ਨਿਰਗੁਣ ਸਰਗੁਣ ਨਾਮ ਜੋ, ਜਿੰਨੇ ਵੀ ਸੰਸਾਰ ਵਿੱਚ ਨਿਰਾਕਾਰ ਵਾਹਿਗੁਰੂ ਦੇ ਪਰਮੇਸ਼ਰ ਦੇ ਨਾਮ ਨੇ, ਨਿਰਾਕਾਰ ਦੇ ਵਿੱਚ ਕਿੰਨੇ ਕੁ ਨਾਮ ਨੇ, ਓਅੰਕਾਰ ਵੀ ਉਹਦਾ ਨਾਮ ਹੀ ਹੋ ਗਿਆ, ਜਿੰਨੇ ਉਹਦੇ ਨਾਮ ਨੇ ਨਿਰਾਕਾਰ ਦੇ ਵਿੱਚ। ਫਿਰ ਸਰਗੁਣ, ਸਰਗੁਣ ਕਹਿੰਦੇ ਰੂਪ ਲੈ ਕਰਕੇ ਜਦੋਂ ਆ ਗਿਆ, ਜਦੋਂ ਅਵਤਾਰ ਦਾ ਰੂਪ ਲੈ ਕਰਕੇ ਆ ਗਿਆ, ਉਹਨੂੰ ਕਿਹਾ ਗਿਆ ਸਾਧ ਸੰਗਤ ਜੀ ਸਰਗੁਣ, ਜਿਹਨੂੰ ਅਸੀਂ ਵੇਖ ਸਕਦੇ ਹਾਂ ਉਹਨੂੰ ਸਰਗੁਣ ਕਿਹਾ, ਜਿਹੜਾ ਸਾਡੇ ਦ੍ਰਿਸ਼ਟੀ ਗੋਚਰ ਹੈ ਭਾਵ ਜਿਹਨੂੰ ਅਸੀਂ ਵੇਖ ਰਹੇ ਹਾਂ ਉਹ ਸਰਗੁਣ ਹੋ ਗਿਆ, ਜਿਹਨੂੰ ਨਹੀਂ ਵੇਖ ਸਕਦੇ ਉਹ ਨਿਰਗੁਣ ਹੋ ਗਿਆ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਣ ਕੀ ਆ ਨਾਨਕਾ ਆਪੇ ਹੀ ਫਿਰ ਜਾਪ। ਇਹ ਪਰਮੇਸ਼ਰ ਦੇ ਦੋ ਰੂਪ ਨੇ, ਨਿਰਗੁਣ ਤੇ ਸਰਗੁਣ। ਸੋ ਜਿੰਨੇ ਵੀ ਨਿਰਗੁਣ ਦੇ ਰੂਪ ਨਾਮ ਹਨ ਤੇ ਸਰਗੁਣ ਦੇ ਵੀ ਜਿੰਨੇ ਨਾਮ ਹਨ, ਇਹਨਾਂ ਸਾਰਿਆਂ ਨਾਮਾਂ ਨੂੰ ਇਕੱਠਾ ਕੀਤਾ ਜਾਏ, ਕਹਿੰਦੇ ਵਾਹਿਗੁਰੂ ਤਿੰਨ ਮੇਰ, ਪਰਮੇਸ਼ਰ ਵਾਹਿਗੁਰੂ ਜੀ ਦਾ ਜੇ ਕਰਕੇ ਸਭ ਤੋਂ ਵੱਡਾ ਕੋਈ ਨਾਮ ਹੈ ਇਸ ਕਲੀ ਕਾਲ ਵਿੱਚ, ਕੋਈ ਤੁਹਾਨੂੰ ਤਾਰ ਸਕਦਾ ਹੈ, ਜੋ ਤਾਰਕ ਮੰਤਰ ਹੈ, ਤਾਰਕ ਮੰਤਰ ਸਾਰਿਆਂ ਤੋਂ ਵੱਡਾ ਮੰਤਰ, ਉਹ ਵਾਹਿਗੁਰੂ

ਕੋਈ ਵਿਸਰੀ ਗੱਲ ਹੋ ਜਾਂਦੀ ਆ, ਕੋਈ ਜਿਹੜੀ ਚਿੱਤ ਚਿੱਤੇ ਵਿੱਚ ਜਿਹੜੀਆਂ ਚੰਚੇ ਦੀ ਚਿੱਤੇ ਵਿੱਚ ਜਿਹੜੀਆਂ ਚੰਚੇ ਚੰਚੇ ਦੀ ਕੋਈ ਗੱਲ ਹੋ ਗਈ, ਅਚੰਚੇ ਦੀ ਕੋਈ ਸਮਝੋ ਕਿ ਕੋਈ ਬਹੁਤ ਹੀ ਚੰਗਾ ਸਮਝੋ ਕਿ ਕੋਈ ਕੰਮ ਹੋ ਗਿਆ ਤਾਂ ਅਸੀਂ ਬੜੇ ਖੁਸ਼ ਹੋ ਜਾਂਦੇ ਹਾਂ। ਕਹਿੰਦੇ ਆ ਬੜੇ ਮੇਰੇ ਚੰਚੇ ਚਿੱਤੇ ਵਿੱਚ ਨਹੀਂ ਸੀ ਕਿ ਮੈਂ ਚੱਕ ਦੇ ਵਿੱਚ ਮਾਨ ਲਓ ਸੀ ਅਸੀਂ ਕਹਿੰਦੇ ਵਾਹ ਮਾਨ ਲਓ ਕਿ ਵਾਹ ਅਸੀਂ ਕਹਿੰਦੇ ਨੇ ਬਹੁਤ ਹੀ ਸੋਹਣਾ ਕੰਮ ਹੋ ਗਿਆ, ਕਹਿੰਦੇ ਨੇ ਬਹੁਤ ਹੀ ਸੋ ਇਹਨੇ ਸਾਧ ਸੰਗਤ ਦੀ ਜਦੋਂ ਜਿੱਥੇ ਮਨ ਤਨ ਬਣੀ ਜਦੋਂ ਜਿੱਥੇ ਮਨ ਤੁਸੀਂ ਆਪਣੇ ਮਨ ਤੁਸੀਂ ਇਹਦੇ ਮਨ ਤਨ ਤਨ ਦੇ ਵਿੱਚ ਮੰਗੇ ਇਹ ਤਨ ਇਹਦੇ ਨਾਲ ਦੇ ਰਿਹਾ ਹੋਇਆ ਨੇ ਮਨ ਇਹਦੇ ਨਾਲ ਨੂੰ ਮਿਲ ਜਦੋਂ ਮਿਲ ਰਹੇ ਨੇ ਤਾਂ ਮੁੱਖ ਸਥਾਨ ਮਨ ਜਦੋਂ ਬੋਲ ਰਹੇ ਨੇ ਤਾਂ ਮੁੱਖ ਵਸਤੀ ਬਾਣੀ ਬੋਲਣ ਦੇ ਵਿੱਚ ਸੀ ਬਾਣੀ ਦੇ ਵਿੱਚ ਬਾਣੀ ਦੇ ਵਿੱਚ ਸਾਰੀ ਬੋਲਣੀ ਦੇ ਵਿੱਚ ਜਿੰਨੇ ਸੰਸਾਰ ਦੇ ਅਸੀਂ ਸਾਰੇ ਬੋਲਾਂ ਨੂੰ ਇਕੱਠਾ ਕਰੀਏ ਸਾਰੇ ਬੋਲਾਂ ਦੀ ਅਸੀਂ ਪਰਮੇਸ਼ਰ ਵਾਹਿਗੁਰੂ ਜੀ ਨੂੰ ਅਸੀਂ ਸੰਤਿਸ਼ਟ ਵਾਹਿਗੁਰੂ ਜੀ ਨੂੰ ਥੋੜਾ ਸੋਚੋ ਆਪਣੀ ਆਪਣੀ ਜਿਹੜੀ ਹੈ ਵਿਚਾਰ ਸੋਚੋ ਆਪਣੀ ਕਿ ਕੀ ਬੋਲੋ ਚਾਹ ਸ਼ਕਤੀ ਦਾ ਨਾਮ ਤਾਂ ਬੜੇ ਹੋ ਗਿਆ ਹੋਇਆ ਹੈ ਸਾਰਿਆਂ ਦੇ ਵਿੱਚ ਗਿਆ ਹੋਇਆ ਹੈ ਜਿਵੇਂ ਹੈ ਜਿਵੇਂ ਹੈ ਠੀਕ ਹੈ ਸਾਰੀਆਂ ਗੱਲਾਂ ਨੇ ਹੈ ਠੀਕ ਹੈ ਜਿਸਦੇ ਮਨ ਤਨ ਬਾਣੀ ਪ੍ਰਗਟ ਹੋ ਜਾਂਦੇ ਨੇ ਤਾਂ ਉਹ ਬਾਣੀ ਅਖੀਰ ਦਾ ਸ਼ਬਦ ਉੱਥੇ ਜਦੋਂ ਸਾਰੇ ਦਾ ਸ਼ਬਦ ਦਾ ਰੋਮ ਰੋਮ ਸਫੁਸਤ ਹੋ ਜਾਵੇ ਰੋਮ ਅਸੀਂ ਬੜੇ ਹੋ ਜਾਵੇ ਖੇਡੇ ਦੇ ਬੜੇ ਜਾਣ ਦੇ ਵਿੱਚ ਖੇਡੇ ਦੇ ਵਿੱਚ ਵਾਹ ਕਰਕੇ ਜਿਹੜਾ ਖੜਾ ਹੁੰਦਾ ਹੈ ਜਦੋਂ ਮਨ ਗੁੱਸਾ ਹੋ ਜਾਂਦਾ ਹੈ ਖੁਸ਼ੀ ਦੇ ਨਾਲ ਬਿਸਮੇ ਦੇ ਉਸ ਦਾ ਕਮਾਲ ਦੀ ਗੱਲ ਹੋ ਗਈ ਵਾਹ ਕਮਾਲ ਦੀ ਇਹ ਬਾਤ ਚੀਜ਼ ਬਣੀ ਹੈ ਕਮਾਲ ਕਹਿੰਦੇ ਉਹ ਵਾਹ ਹੈ ਇਹਦਾ ਅਰਥ ਕਹਿੰਦੇ ਉਹ ਵਾਹ ਹੈ ਅਸ਼ਚਰਜ ਕਰਨਾ ਕਰੋ ਉਸ ਵਾਹ ਇਸ ਦਾ ਅਰਥ ਹੈ ਕਿ ਅਸ਼ਚਰਜ ਦਾ ਇਸ ਦਾ ਅਰਥ ਹੈ ਕਿ ਅਸ਼ਚਰਜ ਪਰਮੇਸ਼ਰ ਅਸ਼ਚਰਜ ਹੈ ਕਿ ਪਰਮੇਸ਼ਰ ਉਹਨੂੰ ਅਸੀਂ ਕਹਿ ਦਈਏ ਕਿ ਇਵੇਂ ਹੈ ਉਹ ਅਸੀਂ ਕਹਿ ਦਈਏ ਅਸੀਂ ਕੋਈ ਜਿਵੇਂ ਹੋਂਦ ਤਿਆਰ ਕਰ ਲਈ ਲੈ ਕੋਈ ਸੀਮਾ ਹੋਂਦ ਤਿਆਰ ਕਰ ਜਿਵੇਂ ਸਾਡੀ ਸੀਮਾ ਹੈ ਨਾ ਕੀ ਸੀਮਾ ਹੈ ਸਾਡੀ ਸੀਮਾ ਅਸੀਂ ਪਰਮੇਸ਼ਰ ਨੂੰ ਅਕਾਲ ਕਹਿੰਦੇ ਹਾਂ ਅਸੀਂ ਪਰਮੇਸ਼ਰ ਅਕਾਲ ਵੀ ਕਹਿੰਦੇ ਹਾਂ ਵਾਹਿਗੁਰੂ ਨੂੰ ਅਕਾਲ ਦੇ ਲਈ ਕਹਿੰਦੇ ਹਾਂ ਅਸੀਂ ਦੇਸ਼ ਕਾਲ ਵਾਸਤੇ ਵੀ ਕਹਿੰਦੇ ਹਾਂ ਅਸੀਂ ਦੇਸ਼ ਸਾਡਾ ਅਸਤੂ ਨੇ ਅਸੀਂ ਕਿਸੇ ਇਲਾਕੇ ਦੇ ਵਿੱਚ ਬੈਠੇ ਹਾਂ ਅਸੀਂ ਬੈਠੇ ਹੋਏ ਹਾਂ ਇਲਾਕੇ ਦੇ ਵਿੱਚ ਬੈਠੇ ਹਾਂ ਇਹ ਦੇਸ਼ ਹੋਏ ਹੋਏ ਹਾਂ ਤੇ ਅਸੀਂ ਦੇਸ਼ ਦੇ ਵਿੱਚ ਸਮਾਂ ਚੱਲ ਰਿਹਾ ਇਸ ਚੀਜ਼ ਦੀ ਜਿਹੜੀ ਉਮਰ ਸਮਝੀ ਚੱਲ ਰਹੀ ਹੈ ਕਿ ਜਿਹੜੇ ਦੇਸ਼ ਜਾਂ ਜਿੱਥੇ ਬੈਠੇ ਸੀ ਉਹ ਦੇਸ਼ ਦੇ ਵਿੱਚ ਜਿੱਥੇ ਸਮਾਂ ਹੋ ਗਿਆ ਸਮੇਂ ਦੇ ਵਿੱਚ ਅਸੀਂ ਜੀ ਰਹੇ ਹਾਂ ਸਮਾਂ ਹੋ ਗਿਆ ਤੇ ਅਸੀਂ ਵਸਤੂ ਜੀ ਰਹੇ ਹਾਂ ਇੱਕ ਸਾਡੀ ਵਸਤੂ ਹੈ ਵਸਤੂ ਸ਼ਰੀਰ ਇੱਕ ਦਿਨ ਸਾਡੀ ਵਸਤੂ ਹੈ ਵਸਤੂ ਨੇ ਖਤਮ ਹੋ ਜਾਣਾ ਪਰਮੇਸ਼ਰ ਦੇ ਜੀਵਨ ਵਿੱਚ ਆਈ ਹੈ ਇੱਕ ਦਿਨ ਖਤਮ ਹੋ ਜਾਣਾ ਵੀ ਵਸਤੂ ਹੈ ਇੱਕ ਦਿਨ ਦੇਸ਼ ਵਸਤੂ ਕਾਲ ਪਰਮੇਸ਼ਰ ਸਰੂਪ ਅੱਗੇ ਹੁਣ ਗੁਰੂ ਆ ਗਿਆ ਵਾਹੇ ਦਾ ਅਰਥ ਇਹ ਹੁਣ ਗੁਰੂ ਪਰਮੇਸ਼ਰ ਅਚਰਜ ਤੇ ਹੁਣ ਗੁਰੂ ਦਾ ਮਿਸ਼ਰ ਕਰ ਰਹੇ ਨੇ ਗੁਰੂ ਹੁਣ ਗੁਰੂ ਨੂੰ ਮੰਨਦੇ ਰਹੇ ਨੇ ਸੰਗੀਤ ਦੇ ਔਂਕੜੇ ਨੂੰ ਤੇ ਕਰਦੇ ਉਸ ਜਿੱਥੇ ਗੁਰੂ ਦਾ ਅਰਥ ਕੀਤਾ ਗੌਤਮ ਨਾਮ ਅਰਧਿਆਨ ਗੌਤਮ ਨਾਮ ਅਗਿਆਨ ਸਾਡੇ ਮਨ ਵਿੱਚ ਨਾ ਜਨਮਾਂ ਜਨਮਾਂ ਦੇ ਅੰਦਰ ਗਿਆਨ ਦਾ ਅੰਧੇਰਾ ਦਾ ਗਿਆਨ ਦਾ ਜਿੱਥੇ ਸਾਧ ਸੰਗਤ ਦੀ ਹਨੇਰਾ ਹੋ ਜਾਂਦਾ ਹੈ ਸਾਧ ਸੰਗਤ ਜੀ ਹਨੇਰੇ ਦੇ ਵਿੱਚ ਬੰਦੇ ਨੂੰ ਦਿਸਦਾ ਕੋਈ ਹਨੇਰੇ ਦੇ ਵਿੱਚ ਬੰਦੇ ਨੂੰ ਪਛਾਣ ਨਹੀਂ ਲੱਗਦਾ ਉਹਨੂੰ ਕਿਵੇਂ ਕੀ ਕਰ ਰਿਹਾ ਮੈਂ ਕਿਵੇਂ ਕਰ ਰਿਹਾ ਉਹਨੂੰ ਸੀ ਬੁੱਧੀ ਨਹੀਂ ਕਰ ਰਹੀ ਹੈ ਕਿਵੇਂ ਕਰ ਰਿਹਾ ਕਿਵੇਂ ਨਹੀਂ ਅਸੀਂ ਇਹਨਾਂ ਦੀ ਅਗਿਆਨਤਾ ਦੇ ਹਨੇਰੇ ਦੇ ਵਿੱਚ ਜੀਵਨ ਜੀ ਰਹੇ ਹਾਂ ਅਸੀਂ ਤਾਂ ਸੋਚਦੇ ਹੋਏ ਨਹੀਂ ਜੀਵਨ ਕੀ ਅਸੀਂ ਕੀ ਕਰ ਰਹੇ ਹਾਂ ਕੀ ਕਮਾ ਰਹੇ ਹਾਂ ਕਿ ਅਸੀਂ ਕੀ ਕਰ ਰਹੇ ਹਾਂ ਕਹਿੰਦੇ ਅਗਿਆਨਤਾ ਦੇ ਵਿੱਚ ਜੀਣਾ ਉਹ ਕਹਿੰਦੇ ਗਿਆਨ ਪਰਮੇਸ਼ਰ ਵਾਹਿਗੁਰੂ ਜੀ ਨੇ ਸਗਿਆਨ ਪਰਮੇਸ਼ਰ ਮੇਰੇ ਦੇ ਵਿੱਚ ਜੀਣੇ ਬਣ ਲੈ ਲਈ ਦੀ ਅਨਿਸ਼ਚਿਤ ਦੇ ਵਿੱਚ ਸੜੂ ਦੀ ਪ੍ਰਾਪਤੀ ਕਰਵਾਉਣ ਦੇ ਲਈ ਗੁਰੂ ਨੂੰ ਭੇਜਿਆ ਤੇ ਗੁਰੂ ਦਾ ਅਰੂ ਕੀ ਹੈ ਗੁਰੂ ਤੋਂ ਅਰਥ ਕਰਦੇ ਨੇ ਕਿ ਜਿਹੜਾ ਅੰਧਕਾਰ ਤੋਂ ਕਰਦੇ ਨੇ ਗੁਰੂ ਦਾ ਅਰਥ ਹੋ ਗਿਆ ਅੰਧਕਾਰ ਬੜਾ ਹੀ ਭਾਰੀ ਅਗਿਆਨਤਾ ਦਾ ਜਿਹੜਾ ਅੰਧਕਾਰ ਸੀ ਅੰਧਕਾਰ

0: ਉਸ ਅੰਧਕਾਰ ਨੂੰ ਪਰਮੇਸ਼ਰ ਨੇ ਅੰਧਕਾਰ ਨੂੰ
1: ਕਰ ਦਿਆਂਗਾ ਤੇਰੇ ਪਿਓ ਕਰ ਦਿਆਂਗਾ ਤੇ ਕਿਸ ਕੰਮ ਦੇ ਪੁੱਟੇ ਕਰ ਦਿਆਂਗਾ ਰੇ ਜੇ ਸਾਹ ਕਰੋ ਤੋ ਇਸ ਸਿੱਧੇ ਹੰਡਾ ਮਹਾਰਾਜ ਜੀ ਨੇ ਜਪਿਆ ਕਿਵੇਂ ਜਪਿਆ ਸਾਰ ਮੰਤਰ

0: ਜਿਹੜਾ ਵੀ ਭਾਈ ਨਾਮ ਨੂੰ ਸੁਣਦਾ ਹੈ, ਜਿਹੜਾ ਵੀ ਨਾਮ ਜਪਦਾ ਹੈ, ਵਾਹਿਗੁਰੂ ਆਪਣੇ ਮੁਖ ਦਾ ਉਚਾਰਨ ਕਰਦਾ ਹੈ, ਆਪਣੇ ਮੁਖ ਤੇ ਉਚਾਰਨ ਕਰਦਾ ਹੈ, ਜੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਚਿੰਤਾਵਾਂ ਸੁੱਖ ਦੀ ਚਿੰਤਾ ਮਣੀ ਨਾ ਚਿੰਤਾ
1: ਗੋਬਿੰਦ ਵੀ ਨਾਮ ਹੋਇਆ ਪਰਮੇਸ਼ਰ ਦਾ

ਤੇਰੇ ਪੜ੍ਹਨੇ ਸਰਾਤ ਤੇਰੇ ਪੜ੍ਹਨੇ ਸਰਾਤ।

मैं रखी मैं सब मेरा सब

ਗੋਬਿੰਦ ਸਿੰਘ ਸਾਹਿਬ ਗੋਬਿੰਦ।

ਸਤਿਗੁਰ ਸ਼ਰਨ ਸੰਗਤ ਨਹੀਂ ਆਏ। ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਦੁਰਮਸਤਕ ਲਿਖਿਆ ਲਿਖਾਸ। ਧੰਨ ਧੰਨ ਸਤਿ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਦਾਤ ਜਨਮ ਪਰਦਾਸ ਪਰ ਜੀ ਜੈ ਕਿਰਪਾ ਪਰ ਕੀ ਜੈ ਕਾ ਹਾਥ ਰਾਖ ਮੋਹੇ ਮਨ ਕਰਨ ਵਚਨ ਵਿਚਾਰ ਮਨ ਚਰਮ ਵੀ ਚਿਨ ਵਿਚਾਰ ਸਮਹਿ ਜਨੇ ਸੈ ਪ੍ਰਥਮ ਨਾਮ ਕ੍ਰਿਸ਼ਨ ਬਿਸ਼ਨ ਕਮਲ ਨਾਮ ਕ੍ਰਿਸ਼ਨ ਬਿਸ਼ਨ ਕਾਮ ਸੁਨੇ ਵਿਆ ਚਾਨ ਤੇ ਨਾ ਸੋਨੇ ਬਿਲਾ ਕੀ ਮੋਰੀ ਪਉ ਇਨ ਸੁਲਭ ਕੀ ਮਹਾਕਾਰ ਰਖਵਾਰ ਹਮਾਰੋ ਮਹਾ ਲੋਹ ਮਹਿ ਕਰੋ ਹਮਾਰੋ ਲੋਹ ਮਹਿ ਪੁਨਾ ਜਰਾਨਾ ਕਰੋ ਰਖਵਾਰ ਜਮਾ ਕਰੇ ਕੀ ਲਾਜ ਵਿਚਾਰ ਗਹਿ ਕੀ ਲਾਭ ਨਾ ਜਾਨ ਮੁਝ ਪ੍ਰਿਤ ਪਰਿਯ ਜਾਨ ਚੁਨ ਚੁਨ ਸਤ ਪ੍ਰਦੀ ਮਾਰੇ ਮਰੀ ਹੈ ਸਤ ਦੇਗ ਦੇਗ ਜਗ ਮੈਂ ਤੂ ਚਲ ਦੇਗ ਰਾ ਮੈਂ ਆਪ ਚਮੁ ਹੈ ਔਰ ਨਰਦਲ ਹੈ ਆਪ ਮੁਹ ਮਾਮ ਕਰਹੁ ਸਦਾ ਪ੍ਰਤ ਪਾਰ ਮਾਮ ਕਰਹੁ ਸਾਹਿਬ ਮੈਂ ਪਾਰ ਸਿਹਾਨ ਰਾਹਿਬ ਮੈਂ ਜਾਨ ਕ੍ਰਿਸ਼ਨ ਜਨਾਨ ਚਰਿਤ੍ਰ ਉਛਲਾਰੋ ਚਰਿਤ੍ਰ ਉਛਲਾਰੋ।

ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਲੇ ਤੁਮਰੇ ਧਿਆਨ ਕੋ ਤੁਮਰੇ ਧਿਆਨ ਹੈ।

ਸਤਿ ਸ਼੍ਰੀ ਅਕਾਲ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭਿਆਰੂ ਜੀ ਕੀ ਛਤਰੀ ਕੋ ਬਿਲਹਾਉ ਛਤਰੀ ਕੋ ਨਹਾਉ ਬਾਮੈ ਕਬ ਆਮੈ ਹੈ ਜੋ ਕਰੂੰਗਾ ਪਤਰ ਔਰ ਜੁੰਜਾਰੂ ਜੀ ਤੋ ਰਹਿ ਕੋ ਤੁਮੈ ਪਿਆ ਦੁਖ ਮੈਂ ਤੋ ਤਾ ਮੁਖ ਰੰਗਾ ਕਬ ਰੀ ਕੇ ਦੇ ਰੂ ਮੈਂ ਹਮ ਕਾਇ ਜੋ ਹੋ ਬਿੰਤੀ ਕਰੋ ਜੋ ਕਰੂੰ ਬਿੰਤੀ ਜਬ ਰਾਉ ਕੀ ਮੌਦ ਨਿਤਾ ਜਬ ਨਾਉ ਕੀ ਆਲਤ ਨੀ ਰਨ ਮੈਂ ਤਬ ਜੂਝ ਮਰੂੰ ਨੰਦ ਦੋ ਹੋਰਾ ਜੂਝ ਮਰੂੰ ਸੰਗ ਕਲਾ ਹੋਰਾ ਗਉਤ ਕੀ ਕਥਾ ਫਾ ਕਰੀ ਬਿਨਾਏ ਬਖਬਰ ਵਾਸਨਾ ਨਾਹਿ ਪ੍ਰਭਰ ਧਰਮ ਨਾਥ ਕਿਰਿਆ ਚਾਏ ਧਰਮ ਸੁਭਈਆ ਜਾਏ ਧਨ ਜੀਵ ਤਹਿ ਕੋ ਜਗ ਮੈਂ ਜੀਵ ਤਰੇ ਹੋ ਚੇਤ ਮੈਂ ਜੋ ਬੁਧ ਵਿਚਾਰ ਚੇਤ ਮੈਂ ਜੋ ਦੇਹ ਜਾਂਦੇ ਤਨਾਂ ਦੇ ਤਰੇ ਦੇ ਜਸਨ ਨਾਉ ਚੜ੍ਹੈ ਬਹੁ ਸਾਜਰ ਤਾਰ ਵੈ ਬਹੁ ਤੀਰ ਕਰਤਾ ਅਟਲ ਸਾ ਕੋ

ਗੋਬਿੰਦ ਦਾਸ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੁੰਦਾਵਲੀ ਮਹੱਲਾ ਪੰਜਵਾਂ ਮੁੰਦਾਵਲੀ ਮਹੱਲਾ ਵਿੱਚ ਪਿਆ ਵਸਤੂ ਪਈਓ ਵਿੱਚ ਸਤ ਸੰਤੋਖ ਵਿਚਾਰੋ ਸਤ ਸੰਭੋ ਨਾ ਵਿਚਾਰੋ ਕਾ ਪੈਰੋ ਤੁਮ ਜਿਸ ਕਾ ਸਭ ਸਰਦਾਰੋ ਜਿਸ ਕਾ ਕੋ ਖਾਲਵਾ ਜੋ ਕੋ ਪੁੰਜੇ ਖਾਵੇ ਜਿਸ ਕਾ ਹੋਵੇ ਚਾਰੋ ਜਿਸ ਕਾ ਹੋਵੇ ਵਸਤ ਸਜੀ ਨਾ ਜਾਈ ਵਸਤ ਨਿਤ ਨਿਤ ਨਾ ਚਲਾਰੋ ਨਿਤ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੇ ਸਰਦ ਸਮਰੱਥ ਜਿਥੈ ਕੋ ਨਿਰਨਾਥ ਜਿਥੈ ਉਪਰੇ ਨਿਰਖ ਉਥੈ ਅਗਨੀ ਉਦਰ ਮਾਹੇ ਅਗਨਿ ਸੁਣ ਕਰ ਜਮਕੇ ਦੂਤ ਨਾਇ ਤੇਰੇ ਸ਼ਬਦ ਜਾਹੇ ਨਾਇ ਤੇਰੇ ਜਲ ਬਿਖਮ ਨਸ ਗਾਹੋ ਜਲ ਬਿਖਮ ਸਮਰਤੀ ਆਹਰ ਪਾਰ ਸਬਦੀ ਜਿਨ ਕਰੋ ਲਾਗੀ ਪਿਆਸ ਜਿਨ ਕਰੋ ਅੰਗ੍ਰਿਤ ਸੇ ਅੰਮ੍ਰਿਤ ਸਲ ਮੈਂ ਖੇ ਹੋਵਨ ਕਦ ਮੈਂ ਗੁਣ ਗੋਵਿੰਦ ਗਾਹੇ ਗੋਸੇਨ ਸਰਨਾ ਕਿਰਪਾਲ ਸਭ ਸੈ ਸਮਾਲ ਲੈ ਸਲਾਹੇ ਸਮਾਲੇ ਸਭਿਰ ਸਾਵੇ ਨਾ ਜਾਏ ਬਿਰਥਾ ਜੇ ਅੰਦਰ ਆਹੇ ਜੇ ਸਲੋਕ ਨਾ ਲਾਹੇ ਜਿਪਾਲੋ ਮਹਲਾਂਤਰ ਗੁਰਾ ਰਾਧਨਾ ਨਜੇ ਗੁਰਾ ਗੁਰ ਨਾਉ ਜੇ ਮੇਰੀ ਸੰਗੁਰ ਵੇਖਣ ਨੇਤਰੀ ਸਰਗਣੀ ਸੁੰਦਣਾ ਸਰਵਣੀ ਸੰਗੁਰ ਸੇ ਤੀਰਤੇ ਸਤਗੁਰ ਸਿਰ ਦੀ ਰਵਾਈਏ ਸ਼ਾਉ ਦਰਗ ਕਉ ਨਾਨਕ ਕਰਵਾ ਕਰੇ ਨਾਨਕ ਕਰੇ ਸੰਤੋ ਤੇ ਵਖਤ ਦੇ ਨੋ ਰਗ ਮਹਿ ਉਤੇ ਕਾਠੀ ਰਹਿ ਨਹਿ ਦਿਨ ਦੇ ਕੇ ਕੇ ਮਿਰਹਲ ਲਾਗੇ ਪੰਜਵਾ ਮਹਲ ਰਖੇ ਰਖਣ ਹਾਰ ਰਾਵੇ ਉਬਾਰੇ ਅਮਨ ਗੁਰ ਕੀ ਪੈਰੀ ਪਾਏ ਗੁਰ ਕੀ ਸਵਾਰੇ ਅੰਨੇ ਅਜ ਤੋ ਆਪਣਾ

0: श्री वाहिगुरु जी का श्री
1: बोलो जी गुरु हरि
0: ਸਰਬਤ ਸਰਬਾਹਿਕ ਸਰਬਾਹਿਕ ਸਰਬਾਹਿਕ ਸਰਬਾਹਿਕ ਸਰਬਾਹਿਕ ਸਰਬਾਹਿਕ ਸਰਬਾਹਿਕ ਸਰਬਾਹਿਕ ਸਰਬਾਹਿਕ ਸਰਬਾਹਿਕ ਸਰਬਾਹਿਕ ਸਰਬਾਹਿਕ ਸਰਬਾਹਿਕ ਸਰਬਾਹਿਕ ਸਰਬਾਹਿਕ ਸਰਬਾਹਿਕ ਸਰਬਾਹਿਕ ਸਰਬਾਹਿਕ ਸਰਬਾਹਿਕ ਸਰਬਾਹਿਕ ਸਰਬਾਹਿਕ ਸਰਬਾਹਿਕ ਸਰਬਾਹਿਕ

ਖਲ ਖਲ ਨੰਗ ਬਹਿ ਖਲ ਖਲ ਨੰਗ ਬਹਿ।

गगन में था गगन में।

0: 승리는 행승리다.
1: 벌

0: बाबा भोला सिंह दी नहीं सिंह दी दा
1: बोले।

सिरदाई बा महाराजा रणजीत सिंह जी शहर है पंजाब।

तीर दस पाछा साहेब श्री गुरु गोबिंद सिंह जी महाराज।

ਸਾਸੰਗ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਸ਼ੱਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੇ ਖੁਸ਼ੀਆਂ ਵਜੋਂ ਆਪ ਜੀ ਦੇ ਦਰੋ ਕਰੋ ਸਾਜੇ ਨਵਾਜੇ ਸਰਦਾਰ ਗਗਨਦੀਪ ਸਿੰਘ ਪੰਚਕੁਲਾ ਹਰਿਆਣਾ ਨਿਵਾਸੀ ਸੰਗਤਾਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸਰਦਾਰ ਗਗਨਦੀਪ ਸਿੰਘ ਜੀ ਪੰਚਕੂਲਾ ਨਿਵਾਸੀ ਵੱਲੋਂ ਅੱਜ ਇਸ ਮਹਾਨ ਵਿਸ਼ੇਸ਼ ਕੀਰਤਨ ਦਰਬਾਰ ਦੀ ਆਰੰਭਤਾ ਦੀ ਅਰਦਾਸ ਸਿੰਘ ਸਾਹਿਬ ਬਾਬਾ ਰਾਮ ਸਿੰਘ ਜੀ ਸਹਾਇਕ ਜਥੇਦਾਰ ਸਾਹਿਬ ਵੱਲੋਂ ਕੀਤੀ ਗਈ ਹੈ। ਸੋ ਹੁਣ ਦਾਸ ਬੇਨਤੀ ਕਰੇ ਭਾਈ ਸੁਰੇਸ਼ ਸਿੰਘ ਜੀ ਹਜ਼ੂਰੀ ਰਾਗੀ, ਉਹ ਅਗਲੇ 30 ਮਿੰਟ ਤੱਕ ਹਰਜਸ ਕੀਰਤਨ ਦੁਆਰਾ ਨਿਹਾਲ ਕਰਨਗੇ। ਉਹਨਾਂ ਉਪਰੰਤ ਸੰਤ ਬਾਬਾ ਜਗਿੰਦਰ ਸਿੰਘ ਜੀ ਮੋਨੀ ਟਕਸਾਲ ਦੇ ਵਿਦਿਆਰਥੀ ਹਾਜ਼ਰੀ ਭਰਨਗੇ। ਉਹਨਾਂ ਉਪਰੰਤ ਭਾਈ ਜਸਪਾਲ ਸਿੰਘ ਜੀ ਦਿੱਲੀ ਤੋਂ, ਉਹਨਾਂ ਉਪਰੰਤ ਬੀਬੀ ਮਨਦੀਪ ਕੌਰ ਜੀ ਖਾਲਸਾ ਲੁਧਿਆਣੇ ਵਾਲੇ, ਉਹਨਾਂ ਉਪਰੰਤ ਰਾਗੀ ਜਥਾ ਭਾਈ ਅਪਾਰ ਸਿੰਘ ਜੀ ਜੀਰੇ ਵਾਲੇ ਹਾਜ਼ਰੀ ਭਰਨਗੇ। ਸੋ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ, ਸੱਜ ਕਰਕੇ ਜਿੱਥੇ ਥਾਂ ਮਿਲੇ ਉੱਥੇ ਸੱਜ ਕਰਕੇ ਗੁਰੂ ਜਸ ਹਰਜਸ ਕੀਰਤਨ ਸਰਵਣ ਕਰਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਲਵਾਈਏ। ਸੋ ਹੁਣ ਬੇਨਤੀ ਹੈ ਭਾਈ ਸੁਰੇਸ਼ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੋ ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਇਤਨੀ ਸੇਵਾ ਹਾਜ਼ਰੀ ਪ੍ਰਵਾਨ ਕਰਨਾ ਜੀ, ਕੀਰਤਨ ਕਰਦਿਆਂ ਹੋਇਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁਲਾ ਗਲਤੀਆਂ ਹੋ ਗਈਆਂ ਹੋਣਗੀਆਂ, ਅਣਜਾਣ ਵਿੱਚ ਸਮ ਕੇ ਮਾਫ਼ ਕਰਨਾ ਜੀ। ਆਓ ਜੀ, ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਰਾਗੀ ਜਥਾ ਭਾਈ ਸੁਰੇਸ਼ ਸਿੰਘ ਜੀ, ਹਜ਼ੂਰੀ ਰਾਗੀ ਤਖ਼ਤ ਸਚਖੰਡ ਸ੍ਰੀ ਹਜ਼ੂਰ ਸਾਹਿਬ, ਜਿਨ੍ਹਾਂ ਪਾਸੋਂ ਅਸੀਂ ਹਰ ਜਸ ਕੀਰਤਨ ਸਰਵਣ ਕੀਤਾ ਹੈ। ਹੁਣ ਦਾਸ ਬੇਨਤੀ ਕਰੇ ਸੰਤ ਬਾਬਾ ਜੋਗਿੰਦਰ ਸਿੰਘ ਜੀ ਮੋਨੀ ਟਕਸਾਲ ਦੇ ਵਿਦਿਆਰਥੀਆਂ ਪਾਸੋਂ ਅਗਲੇ 25 ਮਿੰਟ ਤੱਕ ਹਰ ਜਸ ਕੀਰਤਨ ਦੀ ਹਾਜ਼ਰੀ ਭਰਨਗੇ ਸੰਤ ਬਾਬਾ ਜੋਗਿੰਦਰ ਸਿੰਘ ਜੀ ਮੋਨੀ ਟਕਸਾਲ ਦੇ ਵਿਦਿਆਰਥੀ। ਉਹਨਾਂ ਉਪਰੰਤ ਰਾਗੀ ਜਥਾ ਭਾਈ ਜਸਪਾਲ ਸਿੰਘ ਜੀ ਦਿੱਲੀ ਤੋਂ, ਉਹਨਾਂ ਉਪਰੰਤ ਬੀਬੀ ਮਨਦੀਪ ਕੌਰ ਜੀ ਖਾਲਸਾ ਲੁਧਿਆਣੇ ਵਾਲੇ, ਉਹਨਾਂ ਉਪਰੰਤ ਰਾਗੀ ਜਥਾ ਭਾਈ ਅਪਾਰ ਸਿੰਘ ਜੀ ਜੀਰੇ ਤੋਂ। ਅੱਜ ਦੇ ਚੱਲ ਰਹੇ ਇਸ ਵਿਸ਼ੇਸ਼ ਮਹਾਨ ਕੀਰਤਨ ਦਰਬਾਰ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਦਾਰ ਗਗਨਦੀਪ ਸਿੰਘ ਜੀ ਪੰਚਕੁਲਾ ਨਿਵਾਸੀ ਸਮੂਹ ਪਰਿਵਾਰ ਵੱਲੋਂ ਇਸ ਸਾਲ ਵੀ ਹਰ ਜਸ ਕੀਰਤਨ ਦਰਬਾਰ ਰੱਖਿਆ ਗਿਆ ਹੈ। ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਜਿਸ ਤਰ੍ਹਾਂ ਗੁਰਬਾਣੀ ਦਾ ਫੁਰਮਾਨ ਹੈ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਆਓ ਸੱਚੇ ਪਾਤਸ਼ਾਹ ਦੀ ਅਗਾਧ ਬੋਧ ਇਲਾਹੀ ਅਤੇ ਦਰਗਾਹੇ ਰੱਬੀ ਬਾਣੀ ਦਾ ਆਨੰਦ ਮਾਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: जी की फतेह।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸੰਤ ਬਾਬਾ ਜਗਿੰਦਰ ਸਿੰਘ ਜੀ ਮੋਨੀ, ਧਾਰਮਿਕ ਟਕਸਾਲ ਦੇ ਵਿਦਿਆਰਥੀਆਂ ਪਾਸੋਂ, ਜਿਨ੍ਹਾਂ ਪਾਸੋਂ ਅਸੀਂ ਹਰਜਸ ਕੀਰਤਨ ਸਰਵਣ ਕੀਤਾ ਹੈ। ਸੋ ਹੁਣ ਬੇਨਤੀ ਹੈ, ਰਾਗੀ ਜਥਾ ਭਾਈ ਜਸਪਾਲ ਸਿੰਘ ਜੀ ਦਿੱਲੀ ਤੋਂ, ਉਹ 10:45 ਤੱਕ ਹਰਜਸ ਕੀਰਤਨ ਦੁਆਰਾ ਨਿਹਾਲ ਕਰਨਗੇ। ਉਹਨਾਂ ਉਪਰੰਤ ਬੀਬੀ ਮਨਦੀਪ ਕੌਰ ਜੀ ਖਾਲਸਾ ਲੁਧਿਆਣੇ ਤੋਂ, ਉਹਨਾਂ ਉਪਰੰਤ ਰਾਗੀ ਜਥਾ ਭਾਈ ਅਪਾਰ ਸਿੰਘ ਜੀ ਜੀਰੇ ਤੋਂ ਹਾਜ਼ਰੀ ਭਰਨਗੇ। ਅੱਜ ਦੇ ਚੱਲ ਰਹੇ ਇਸ ਵਿਸ਼ੇਸ਼ ਕੀਰਤਨ ਦਰਬਾਰ ਪਹਿਲੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸਰਦਾਰ ਗਗਨਦੀਪ ਸਿੰਘ ਜੀ, ਪਿਤਾ ਪਰਮਜੀਤ ਸਿੰਘ ਜੀ ਪੰਚਕੂਲਾ ਨਿਵਾਸੀ, ਉਹਨਾਂ ਗੁਰਮੁਖ ਪਰਿਵਾਰਾਂ ਵੱਲੋਂ ਇਹ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ। ਸੋ ਹੁਣ ਥੋੜ੍ਹੀ ਜਿਹੀ ਦੇਰ ਦੇ ਵਿੱਚ ਤਖ਼ਤ ਸਾਹਿਬ ਜੀ ਦੇ ਮਾਨਯੋਗ ਜਥੇਦਾਰ ਸਾਹਿਬ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਜੀ, ਉਹ ਵੀ ਹਾਜ਼ਰੀ ਭਰਨਗੇ। ਸੋ ਇਸ ਗੁਰਮੁਖ ਪਰਿਵਾਰ ਵੱਲੋਂ ਮਾਨਯੋਗ ਪੰਜ ਪਿਆਰੇ ਸਾਹਿਬਾਨ, ਸੁਪਰੀਡੈਂਟ ਸਾਹਿਬਾਨ, ਉਹਨਾਂ ਦਾ ਸਨਮਾਨ ਹੋਵੇਗਾ ਅਤੇ ਤਖ਼ਤ ਸਾਹਿਬ ਤੋਂ ਜਥੇਦਾਰ ਸਾਹਿਬ ਇਹ ਗੁਰਮੁਖ ਪਰਿਵਾਰ ਨੂੰ ਸਨਮਾਨ ਕਰਨਗੇ। ਸੋ ਹੁਣ ਬੇਨਤੀ ਹੈ, ਰਾਗੀ ਜਥਾ ਭਾਈ ਜਸਪਾਲ ਸਿੰਘ ਜੀ ਦਿੱਲੀ ਤੋਂ ਆਪ ਜੀ ਦੇ ਸਨਮੁਖ ਹਰਜਸ ਕੀਰਤਨ ਦੁਆਰਾ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: Vai, groove.
1: Vai, groove. Vai, groove.

ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦੀ ਚੱਲ ਰਹੇ ਇਸ ਵਿਸ਼ੇਸ਼ ਕੀਰਤਨ ਦਰਬਾਰ, ਜੋ ਗੁਰਮੁਖ ਪਰਿਵਾਰ ਸਰਦਾਰ ਗਗਨਦੀਪ ਸਿੰਘ, ਸੁਪੁੱਤਰ ਸਰਦਾਰ ਪਰਮਜੀਤ ਸਿੰਘ ਜੀ ਪੰਚਕੁਲਾ ਨਿਵਾਸੀ, ਪਹਿਲੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਚੱਲ ਰਹੇ ਵਿਸ਼ੇਸ਼ ਕੀਰਤਨ ਦਰਬਾਰ, ਮੈਂ ਇਸ ਗੁਰਮੁਖ ਪਰਿਵਾਰ ਨੂੰ ਬੇਨਤੀ ਕਰਾਂਗਾ, ਮਾਨਯੋਗ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਜੀ, ਉਹਨਾਂ ਦਾ ਸਨਮਾਨ ਕਰਨ, ਉਹਨਾਂ ਉਪਰੰਤ ਸਿੰਘ ਸਾਹਿਬ ਬਾਬਾ ਰਾਮ ਸਿੰਘ ਜੀ, ਉਹਨਾਂ ਉਪਰੰਤ ਸਰਦਾਰ ਰਵਿੰਦਰ ਸਿੰਘ ਜੀ ਕਪੂਰ, ਸੁਪਰੀਡੈਂਟ ਗੁਰਦੁਆਰਾ ਸੱਚਖੰਡ ਬੋਰਡ, ਸਰਦਾਰ ਬਲਵਿੰਦਰ ਸਿੰਘ ਜੀ ਫੌਜੀ, ਸਹਾਇਕ ਸੁਪਰੀਡੈਂਟ ਗੁਰਦੁਆਰਾ ਸੱਚਖੰਡ ਬੋਰਡ, ਅਤੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਤੋਂ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ, ਸਮੂਹ ਗੁਰਮੁਖ ਪਰਿਵਾਰ ਗਗਨਦੀਪ ਸਿੰਘ ਜੀ ਪਰਿਵਾਰ, ਸਾਰੇ ਪਰਿਵਾਰ ਦੇ ਜੀਆਂ ਨੂੰ ਬੇਨਤੀ ਕਰਾਂਗਾ ਜਲਦ ਤੋਂ ਜਲਦ ਅੱਗੇ ਆ ਕੇ ਸਿੰਘ ਸਾਹਿਬ ਪਾਸੋਂ ਆਪਣਾ ਸਨਮਾਨ ਕਰਨ। ਉਸ ਉਪਰੰਤ ਚੱਲ ਰਹੇ ਇਸ ਵਿਸ਼ੇਸ਼ ਕੀਰਤਨ ਦਰਬਾਰ ਇਸੇ ਤਰ੍ਹਾਂ ਰਾਤ ਠੀਕ 12:30 ਵਜੇ ਤੱਕ ਚੱਲਣਗੇ। ਸੋ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ, ਜਿੱਥੇ ਉੱਥੇ ਸਜ ਕਰਕੇ ਹਰਜਸ ਇਲਾਹੀ ਅਤੇ ਦਰਗਾਹੀ ਰੂਹਾਨੀ ਬਾਣੀ ਦਾ ਆਨੰਦ ਪ੍ਰਾਪਤ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਰਾਜਨ ਕੇ ਰਾਜਾ ਮਹਾਰਾਜ ਨੂੰ ਕਿ ਮਹਾਰਾਜਾ ਇਹ ਸੁਰਾ ਛੋਡਿਆ ਔਰ ਦੂਜਾ ਕੌਣ ਕਹੀਏ ਛਤਰਧਾਰ ਛਤਰੀਪਤ ਛਾਲ ਰੂਪ ਛਤਨਾ ਸੁਣ ਕਰ ਛਾਇਆ ਪਰ ਛਤਰੀਪਤ ਗਾਈਏ।

0: Swimmix. Swimmix se parwan karni hui aapko la chuka dikhe ma baksh leni sangat guru roop hai baksh ne us bulao pate koi bhi rasna gurkal ki tarpa shari fate dewan ji ne jave sare aankho ji wahe guru ji ka khalsa wahe guru ji
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਰਾਗੀ ਜਥਾ ਭਾਈ ਜਸਪਾਲ ਸਿੰਘ ਜੀ ਦਿੱਲੀ ਤੋਂ, ਜਿਨ੍ਹਾਂ ਨੇ ਬਹੁਤ ਹੀ ਪਿਆਰ ਦੇ ਵਿੱਚ ਭਿੱਜ ਕਰਕੇ ਹਰਜਸ ਕੀਰਤਨ ਸਰਵਣ ਕਰਾਇਆ ਹੈ, ਹਾਜ਼ਰੀ ਲਗਾਈ ਹੈ। ਸੋ ਹੁਣ ਬੇਨਤੀ ਹੈ ਬੀਬੀ ਮਨਦੀਪ ਕੌਰ ਜੀ ਖਾਲਸਾ ਲੁਧਿਆਣੇ ਤੋਂ, ਉਹ ਅਗਲੇ 30 ਮਿੰਟ ਤੱਕ ਹਰਜਸ ਕੀਰਤਨ ਦੁਆਰਾ ਨਿਹਾਲ ਕਰਨਗੇ। ਉਹਨਾਂ ਉਪਰੰਤ ਰਾਗੀ ਜਥਾ ਭਾਈ ਅਪਾਰ ਸਿੰਘ ਜੀ ਜੀਰੇ ਵਾਲੇ, ਉਹ 12:30 ਤੱਕ ਹਰਜਸ ਕੀਰਤਨ ਦੁਆਰਾ ਨਿਹਾਲ ਕਰਨਗੇ। ਉਸ ਉਪਰੰਤ ਅੱਜ ਦੇ ਇਸ ਵਿਸ਼ੇਸ਼ ਕੀਰਤਨ ਦਰਬਾਰ ਦੀ ਸਮਾਪਤੀ ਦੀ ਅਰਦਾਸ ਹੋਏਗੀ। ਸੋ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ, ਜਿੱਥੇ ਥਾਂ ਮਿਲੇ ਉੱਥੇ ਸੱਜ ਕਰਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾ ਕੇ ਆਪਣਾ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸ਼ਬਦ ਕੱਢ ਕੇ ਰੱਖੀ ਅੱਛੀ।

Swing go, bend the swing go, bend the swing go, bend the swing go.

ਦੀਆਂ ਬੇਅੰਤ ਭੁੱਲਾਂ ਮਾਫ ਕਰ ਦੇਣੀ ਆ। ਸਤਿਗੁਰੂ ਜੀ ਦਾ ਸ਼ੁਕਰਾਨਾ ਜਿਨ੍ਹਾਂ ਨੇ ਆਪ ਜਪਾਏ ਜਪੇ ਸੋ ਨਾਓ, ਆਪ ਗਵਾਏ ਸੋ ਹਰ ਗੁਣ ਗਾਓ। ਆਪ ਜੀ ਦੀ ਸੇਵਾ ਕਰਦੇ ਹਾਂ, ਏਕ ਨੇ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਸਤਿਗੁਰੂ ਦੀ ਬਖਸ਼ਣ ਹਾਰਨ ਲੇਖੇ ਕਤੇ ਨਾ ਛੁੱਟੀ ਹੈ, ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ। ਕੋਈ ਵੀ ਸੰਗਤ ਸਾਡੇ ਕੋਲ ਭੁੱਲ ਹੋਈ ਰਸਤੇ ਵਿੱਚ ਹੋਣ, ਸਾਰੀਆਂ ਭੁੱਲਾਂ ਸਾਡੀ ਝੋਲੀ ਵਿੱਚ ਪਾ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੱਗੇ ਅਰਦਾਸ ਕਰਨਾ ਹੈ, ਸਤਿਗੁਰੂ ਜੀ ਕਾਮੀ ਵੀ ਆ, ਕ੍ਰੋਧੀ ਵੀ ਆ, ਲੋਭੀ ਵੀ ਆ, ਹੰਕਾਰੀ ਵੀ ਆ, ਪਰ ਤੇਰੇ ਬੱਚੇ ਆ, ਬਖਸ਼ ਲਈ ਤੂੰ ਕਹਿ ਦੋ ਵਾਹਿਗੁਰੂ। ਸਾਰੀ ਸੰਗਤ ਦਾ ਧੰਨਵਾਦ। ਆਓ ਮਿਲ ਕੇ ਸਾਰੇ ਸੰਜਣਾ ਮਿਲ ਪੜੀਏ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸ਼੍ਰੀ ਵਾਹਿਗੁਰੂ ਜੀ ਅਰਦਾਸ, ਇੱਕ ਓਅੰਕਾਰ। ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ। ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ਼੍ਰੀ ਹਰਿ ਰਾਇ। ਸ਼੍ਰੀ ਹਰਿ ਕਿਸ਼ਨ ਦਿਹਾਈ ਹੈ ਜਿਸ ਦਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਇ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀਧਰ ਜੀ ਪਿਤਾ ਪੰਥ ਦੇ ਵਾਲੀ, ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ, ਉਹ ਸਭ ਥਾਈ ਹੋਏ ਸਹਾਇ। ਦਸਾ ਪਾਤਸ਼ਾਹੀਆਂ ਜੀ ਕੇ ਆਤਮਕ ਜੋਤ ਸਰੂਪ, ਧਨ ਧਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਾਗਤੀ ਜੋਤ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ, ਸਰਬ ਕਲਾਮ ਭਰਪੂਰ ਸਭ ਥਾਈ ਹੋਏ ਸਹਾਇ। ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰਿਓ, 40 ਮੁਕਤੀਓ, ਸ਼ਹੀਦੋ ਮੁਰੀਦੋ ਸਚਿਆਰਿਓ ਪਿਆਰਿਓ, ਸਭ ਥਾਈ ਹੋਏ ਸਹਾਇ। ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇਗ ਭਾਈ, ਧਰਮ ਹੇਤ ਸ਼ੀਸ਼ ਦਿੱਤੇ, ਤਿਨਾਂ ਸਚਿਆਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ

ਮਹਾਰਾਜ, ਅੰਤਰਜਾਮੀ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ, ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਆਪ ਜੀ ਕੇ ਪਾਵਨ ਪਵਿੱਤਰ ਅਸਥਾਨ ਤਖਤ ਸਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਭਿਚਲ ਨਗਰ ਸਾਹਿਬ ਵਿਖੇ ਪਾਤਸ਼ਾਹ ਪੋਥੀ ਪਰਮੇਸ਼ਰ ਕਾ ਥਾਨ ਧਨ ਧਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਮਨਾਉਂਦੇ ਹੋਏ ਸੱਚੇ ਪਾਤਸ਼ਾਹ ਗਗਨਦੀਪ ਸਿੰਘ ਜੀ, ਪਿਤਾ ਪਰਮਜੀਤ ਸਿੰਘ ਜੀ ਪੰਚਕੁਲਾ ਹਰਿਆਣਾ ਵੱਲੋਂ ਪਾਤਸ਼ਾਹ, ਆਪ ਜੀ ਕੇ ਪਾਵਨ ਸਥਾਨ ਤੇ ਕੀਰਤਨ ਦਰਬਾਰ ਕਰਵਾਇਆ ਗਿਆ ਪਾਤਸ਼ਾਹ। ਕੀਰਤਨ ਦਰਬਾਰ ਵਿੱਚ ਹਰ ਜਸ ਅੰਮ੍ਰਿਤ ਬਿਨਾਂ ਕੀਰਤਨ ਹੋਇਆ ਹੈ ਪਾਤਸ਼ਾਹ। ਪੜ੍ਹੀ ਸੁਣੀ ਬਾਣੀ ਸਚਖੰਡ ਮਹਿ ਪ੍ਰਵਾਨ ਕਰਨੀ, ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣਾ, ਦੇਹ ਅਰੋਗਤਾ ਬਖਸ਼ਣੀ, ਜਿਨ੍ਹਾਂ ਵੱਲੋਂ ਕੀਰਤਨ ਦਰਬਾਰ ਕਰਵਾਇਆ ਗਿਆ ਪਾਤਸ਼ਾਹ, ਤਿਨ੍ਹਾਂ ਦੇ ਆਸ ਮਨੋਰਥ ਪੂਰਨ ਕਰਨੇ, ਕਾਰੋਬਾਰ ਦੀ ਤਰੱਕੀ ਕਮਾਈਆਂ ਵਿੱਚ ਬਰਕਤਾਂ ਬਖਸ਼ਣੀਆਂ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਕਾਰਜ ਰਾਸ ਕਰਨੇ। ਜੀ ਗਰੀਬ ਨਿਵਾਜ, ਇਸ ਵੇਲੇ ਕੀਰਤਨ ਦਰਬਾਰ ਦੇ ਸਮਾਪਤੀ ਜੀ ਕੀ ਅਰਦਾਸ, ਸਹੀ ਗੁਰਮੁਖ ਪਿਆਰੇ ਮਿਲ ਹੋ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬਤ ਕਾਬਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ।

गुरदर्शन देख गुरदर्शन देख।

0: ਸਤਨਾਮ ਕਰਤਾਪੁਰ ਨਿਰਭਾਉ ਨਿਰਵੈਰ ਅਕਾਲ ਮੂਰਤ ਅਗਨੀ ਸੇ ਬੰਗ ਪ੍ਰਸਾਦ ਆਸਾ ਮਹਲਾ ਪਹਿਲਾ ਵਾਰਸ ਕਾ ਨਾਮ ਸਲੋਕ ਭੀ ਮਹਿਲ ਪਹਿਲ ਕੇ ਲਿਖੇ ਟੁੰਡੇ ਸਰਾਜ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰਪੇ ਦੇ ਹਾੜੀ ਸਦਵਾਰ ਜਿਨਮਾਨਸ ਜੇਤ ਕੀ ਕਰਤਨਾ ਲਾਗੀ ਵਾਰ ਮਹੱਲਾ ਦੂਜਾ ਜੇ ਸਭ ਚੰਦਾ ਗੁਏ ਸੁਰ ਚੜ ਹਜ਼ਾਰ ਇੱਤੇ ਚਾਣ ਹੁੰਦਿਆਂ ਗੁਰੂ ਗੁਰਦਾਰ ਮਹੱਲਾ ਪਹਿਲਾ
1: ਨਾਨਕ ਗੁਰੂ ਨਾ ਚਿਤ ਨੇ ਮਨੇ ਆਪਣੇ ਸੁਚੇ

0: ਸਾਰਾ ਮਹਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਏ ਕੁਦਰਤ ਬਹੁ ਸੁਖਸਾਰ ਕੁਦਰਤ ਪਾਤਾਲੇ ਆਕਾਸੀ ਕੁਦਰਤ ਸਰਵਿਆਕਾਰ ਕੁਦਰਤ ਵੇਦ ਪੁਰਾਣ ਕਤਿਬਾ ਕੁਦਰਤ ਸਰਵਿਸ਼ਾ ਕੁਦਰਤ ਖਾਣਾ ਪੀਣਾ ਪਿੰਨ ਕੁਦਰਤ ਸਰਪਿਆਰ ਕੁਦਰਤ ਜਾ ਤੇਜ ਜਿਨਸੀ ਰੰਗੇ ਕੁਦਰਤ ਜੇ ਜਹਾਨ ਕੁਦਰਤ ਨੇਕੇ ਆ ਕੁਦਰਤ ਵਧਿਆ ਕੁਦਰਤ ਮਨ ਬਿਮਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾ
0: ਸਭ ਤੇਰੀ ਤੂੰ ਕੁਦਰਤ

ਭੈ ਵਿੱਚ ਪਵਨ ਵਿਸਦਾ, ਭੈ ਵਿੱਚ ਲਖਦਰੀਆ, ਭੈ ਵਿੱਚ ਉਂਕੜੇ ਵਿਕਾਰ, ਭੈ ਵਿੱਚ ਤਰਤੀ ਦੱਬੀ ਭਾਰ, ਭੈ ਵਿੱਚ ਜਿੱਥੇ ਸਰਪਾਰ, ਭੈ ਵਿੱਚ ਰਾਜਾ ਤਰੰਦਵਾ, ਭੈ ਵਿੱਚ ਸੂਰਜ, ਭੈ ਵਿੱਚ ਸੰਤਾਨ, ਭੈ ਵਿੱਚ ਸਿੱਧੂ ਸਰਨਾਥ, ਭੈ ਵਿੱਚ ਆਡਾਣਾ ਆਕਾਸ, ਭੈ ਵਿੱਚ ਜੋਤ ਮਹਾਬਲਸੁਰ, ਭੈ ਵਿੱਚ ਆਵੇ ਜਾਵੇ ਪੂਰ, ਸਗਲਿਆ ਭਾਵ ਲਿਖਿਆ ਸਿਰਲੇ, ਨਾਨਕ ਕਿਰਪਾ ਨਿਰੰਕ

ਮਹੱਲਾ ਪਹਿਲਾ ਕੜੀਆਂ ਸਭੇ ਗੋਪੀਆਂ ਪਹਿਰ ਕਰਨ ਗੋਪਾਲ ਗਹਿਣੇ ਪੌਣ ਪਾਣੀ ਪੈ ਸੰਤਰ ਚੰਦਰ ਜਗਤਾਲ ਸਗਲੀ ਧਰਤੀ ਮਾਲ ਧਨ ਵਰਤਨ ਸਭ ਜੰਜਾਲ ਨਾਨਕ ਮੁਸੇ ਗਿਆਨ ਵੀ ਹੋਣੀ।

ਪਹਿਲਾਂ ਮੁਸਲਮਾਨਾਂ ਸਬਸਰੀਅਤ ਪ੍ਰਪਕਰ ਵਿਚਾਰ ਬੰਦੇ ਸਜੇ ਪਜਮੰਦੀ ਵੇਖਣ ਕਰੀਦਾਰ ਹਿੰਦੂ ਸਾਲਾ ਸਲਾਹ ਦਰਸ਼ਨ ਰੂਪ ਪਾਰ ਤੀਰਥ ਨਾਵੇ ਅਰਚਾ ਪੂਜਾ ਕਰਵਾ ਸਵੈਕਾਰ ਜੋ ਕਿ ਸੁਨ ਧਿਆਉ ਜੇ ਤਿਲਕ ਨਾਮ ਕਰਤਾਰ ਸੁਖ ਅਮਰਤ ਨਾਮ ਨਿਰੰਜਨ ਕਾਇਆ ਕਾਕਾਰ ਸਤੀ ਆਮਨ ਸੰਤੋਖ ਉਪਜੇ ਦੇਣੇ ਕੇ ਵਿਚਾਰ ਦੇ ਦੇਵੇਂਗੇ ਸਹਿਸਾ ਗੁਣਾ ਸੁਖ ਕਰੇ

ਹਮ ਚ ਗਿਆ, ਹਮ ਚ ਮਿਆ, ਹਮ ਚ ਮੂਆ, ਹਮ ਚ ਦਿੱਤਾ, ਹਮ ਚ ਲਿਆ, ਹਮ ਚ ਕੁੱਟਿਆ, ਹਮ ਚ ਗਿਆ, ਹਮ ਚ ਸਚਾਰ ਕੁੜਿਆ, ਹਮ ਚ ਪਾਪ ਨੂੰ ਵਿਚਾਰ, ਹਮ ਚ ਨਰਸਨ ਕਾ ਉਤਾਰ, ਹਮ ਚ ਹੱਸੇ, ਹਮ ਚ ਰੋਏ, ਹਮ ਚ ਭਰੀਏ, ਹਮ ਚ ਧੋਏ, ਹਮ ਚ ਜਾਤੀ ਜਿਨ ਸਿਖੋਏ, ਹਮ ਚ ਮੂਰਖ, ਹਮ ਚ ਸਿਆਣਾ, ਮੁੱਖ ਮੁਕਤੀ ਸਾਰ ਨਾ ਜਾਣਾ, ਹਮ ਚ ਮਾਇਆ, ਹਮ ਚ ਛਾਇਆ, ਹਮੇ ਕਰ ਜੰਤ ਪਾਇਆ, ਹਮੇ ਪੁੱਜੇ ਤਾਂ ਅੰਦਰ ਸਜੇ, ਗਿਆਨ ਵੀ ਹੋਣਾ ਕਥਾ ਤਲੁਜੈ, ਨਾਨਕ ਮਿਲਖੇ ਲੇਖ ਜਿਹਾ ਵੇਖੇ।

ਕਮਲਾਤ ਨਾਵ ਪੰਗਾ ਅੰਡ ਜਿਰ ਜਾ ਕਾਣੀ ਸੇ ਜਾ ਸੋਮੇ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨ ਜਨਤ ਪਾਇ ਕੈ ਸਮਾਲੇ ਸਭਨਾ ਜਿਨ ਕਰਤੇ ਕਰਨਾ ਕੀਆ ਚਿੰਤਾ ਵੇ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ ਤੇ ਸਿਵਾਰੀ ਸਾਸ ਤੇ ਸਹਿਤ ਜਿਵਾਣਿਆ ਭਗ ਨਾਨਕ ਸਚੰਨਾ ਬਿਨ ਕਿਆ ਟਿਕਾ ਕਿਆ ਤੱਕ ਮਹਲ।

ਸਚਕਾਲ ਕੁਰਤੇ ਅਕਲ ਕਾਲ ਖਬੇਤਾਲ ਬੀਓ ਵਿੱਚ ਪਤ ਲੈ ਗਏ ਆਪਣੇ ਗੋਏ ਦਾਲ ਜੇ ਖੋਏ ਤਾਂ ਗਿਰ ਤਿਰੋ ਨਾਨ ਪਾਏ ਬਾਰਾ ਕੁਰ ਨਾ ਸੋਏ ਪੈ ਵੀ ਕਮ ਚੜਾਈਏ ਸੰਪਾਦਨ ਹੋ ਨਾਨ ਭਗਤੀ ਜੇ ਰਪੈ ਕੂੜੇ ਸਨ ਕੋਈ ਮਹੱਲਾ।

ਪਹਿਲਾ ਦੁਖਦਾਰ ਸੁਰਗ ਪੈ ਜਾਂ ਸਤਾਮ ਨਾ ਹੋਇ ਤੂੰ ਕਰਤਾ ਕਰੁਣਾ ਨਾਹੀ ਜਹਾਂ ਭਰੀ ਨਾ ਹੋਇ ਬਲਿਹਾਰੀ ਕੁਦ ਦੱਸਿਆ ਤੇ ਅੰਤਰਾ ਜਾਈ ਲਖਿਆ ਰਹਾ ਜਾਤ ਨੇ ਜੋ ਜੋ

ਸਿਮਰਨ ਅਕਸਰ ਆਇਆ ਅਧਿਰ ਕਰਨ ਜਾ ਕਰ ਜਾ ਨਿਰਾਸ ਕੇ ਫਲ ਫਿਕੇ ਫਲ ਬਕ ਬਕੇ ਕਾਮਨਾ ਮੇ ਪਤ ਮਿਰਤ ਨਿਵਰਾਨ ਕਾ ਗੁਣ ਚੀਆਂ ਆਈਆਂ ਤਤ ਸਭ ਕਰੇ ਆਪ ਪਰ ਕਰੇ ਨਾ ਕੋ ਤਰ ਤਰ